0: ਨਾਨਕ ਅਗੇ ਸੁਮਿਰ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ
1: ਜੋ ਜੋ ਡੂ ਸਿਰ ਨਾ ਬਣੇ ਆ ਬੇ ਵਾਰ ਵਾਰ ਝੂਟੇ ਝੂਟਾ ਮੁਕਵਸ ਨਿਤ ਨਿਤ ਹੋਏ।

ਪਹਿਲਾ ਪਹਿਲਾ ਜੇਕਰ ਸਤਕਮਨੀ ਸਤ ਸਤਖ ਗਹਿ ਅਤੇ ਲੱਕੜੀ ਅੰਦਰ ਕੀੜਾ ਹੋ ਜੇ ਤੇ ਦਾਣੇ ਕੀ ਜੀਆ ਬਾਜਨਾ ਕੋ ਪਹਿਲਾ ਪਾਣੀ ਜੀਵੇ ਚ ਸਰਿਆ ਸਭ ਕੋ ਸੁਤ ਕਿਉਂ ਰੱਖੀਏ ਸੁਤ ਫਿਰ ਸੋ।

ਜਮਣ ਮਨਰਾ ਹੁਕਮੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦੀ ਤੋਂ ਨਿਜਕ ਸੰਭਾਏ, ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੋ ਤੱਕ ਨਾਏ।

ਸੱਚਾ ਕੇ ਰੱਖਿਆ ਕੋਈ ਨਾ ਪਿੱਠੇ ਜਾਣ ਸੱਚਾ ਕੇ ਜਿਵੇਂ ਲੱਗਾ ਪ੍ਰੰਸਲ ਕਹਤੀ ਜਾਏ ਸੱਚਾ ਕਿਸੋ ਲੱਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਲੈਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਪਵਿੱਤ ਪਾਪੀ ਸਿਦਮ ਗੜਿਆ ਥਿਕਾ ਪਈਆ ਜਿਦਮ ਕਾ ਨਾਮ।

ਪੌੜੀ ਜਿਤ ਸੇਵੀਏ ਸੁਖਾਈਏ ਸੋ ਸਾਹਿਬ ਸਦਾ ਸੰਭਾਲੇ ਜਿਤ ਕੀਤਾ ਪਾਇ ਆਪਣਾ ਸਾ ਕਾਲ ਬੁਰੇ ਕਿਉਂ ਕਾਲੀਏ ਮੰਦਾ ਮੁੰਡਾ ਕਿਸੇ ਦੇ ਨਵੇਂ ਨਦਰ ਨਿਆਲੇ ਜੋ ਸਾਹਿਬ ਨਾਨਾ ਹਰੀਏ ਤੇ ਵਿਆਹ ਪਾਸਾ ਟਾਲੀਏ ਕਿਛ ਲਾਏ ਉੱਪਰ ਕਾਲੀ।

ਆਬਦ ਇੱਕ ਨਾਗ ਲਜਿੰਦਰਿਆ ਤੁਰ ਚੜਪ ਸਿਆਰ ਆਪ ਕਰਾਇ ਕਰਿਆ ਭੰਗ ਸੁਕਰ ਪੁਕਾਰ ਨਾਨਕ ਨਾ ਜਿਨ ਕਿਆ ਫਿਰ ਤਿਸ ਕਰਨ ਸਾਰ ਨਾਨਕ ਨਾ ਜਿਨ ਕਿਆ

0: ਅਕਾਲ ਪੁਰਖ ਰੱਛਾ ਮੈਂ ਸਭ ਲੋਕ ਦੀ ਰੱਛਾ ਹਮਨੇ ਸਰਬਕਾਲ ਜੀ ਦੀ ਰੱਛਾ ਹਮਨੇ ਸਭ ਲੋਕ ਜੀ ਦੀ ਸਦਾ ਰੱਛਾ ਹਮਨੇ ਬੰਤਲ ਮਹੀਪ ਜਲ ਤਲ ਮਹਾ ਜਤੇ ਪ੍ਰਸੋ ਕਰਨਾਨ ਦਾ ਜਗ ਮਗ ਤੇਜ ਪ੍ਰਮ ਪ੍ਰਤਾਪ ਅੰਮ੍ਰਿਤ ਮੈਂ ਜਹ ਜਪਤ ਜਾਪ ਸਾਤੋ ਆਕਾਸ ਸਾਤੋ ਪਤਾਲ ਬਿਤਰੂ ਅਦ੍ਰਿਸ਼ਟ ਜੈ ਕਰਮ ਜਾਰ ਉਸਤਤ ਸੰਪੂਰਨੰ
1: ਸਲਾਕ ਮਹੱਲਾ ਪਹਿਲਾ ਪੇ ਭਾਂਡੇ ਸਾਜੇ ਨਾ ਪੇ ਪੂਰਨ ਦੇ ਇੱਕ ਨਿਤ ਸਮਾਏ ਇੱਕ ਚਲਰਨ ਚੜ੍ਹੇ ਇੱਕ ਨਿਹਾਲੀ ਪੈਸਨ ਇੱਕ

ਹੈਨੇ ਮਾਨੇ ਸਤਿ ਨਿਤਾਲਾਂ ਦੇ ਤਾਂ ਨਿਉਟਿਆ ਦੀ ਓਟਨੇ ਆਸਰੇ ਆਦਿ ਆਸਰੇ ਗੁਰੂ ਗਰੀਬ ਨਿਵਾਜ ਜੀ ਆਪ ਜੀ ਦੇ ਹਜ਼ੂਰ ਵਿੱਚ ਕੀਰਤਨ ਕਰਦੇ ਹਾਂ ਯਹਾਂ ਸਬਦ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਹਿਲੋ ਸਬਦ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਲਿਖਲਾ ਉਹਨੇ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ।

ਕਰਨੇ ਸ਼ੁਕਰਾਨੇ ਵਜਾ ਜਗਰਾਜ ਸਿੰਘ ਜੀ 11,000 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਅੰਗ ਸੰਸਾਇਓ ਨਾ ਕਾਰਜ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ ਬਲਵੀਰ ਸਿੰਘ ਦੇ

ਥੀਏਟਰ ਦੀ ਕਲਾ ਬਖਸ਼ਣੀ। ਰਾਜਵੀਰ ਸਿੰਘ, ਨਵਜੋਤ ਕੌਰ, ਦਿਲਜੀਤ ਸਿੰਘ, ਸਵਰਨ ਸਿੰਘ, ਸਰਦਾਰ ਸ਼ਮਸ਼ੇਰ ਸਿੰਘ ਆਪ ਜੀ ਦੇ ਹਜ਼ੂਰੀ ਵਿੱਚ, ਹਰਮਨ ਲੀਨ ਸਿੰਘ ਜੀ 500 ਰੁਪਏ ਆਦਰ ਕਰਦੇ, ਪਾਤਸ਼ਾਹ ਕਿਰਪਾ ਕਰਨੀ ਸੇਵਾ ਥਾਇ ਪਾਵਣੀ, ਚੜ੍ਹਦੀ ਕਲਾ ਬਖਸ਼ਣੀ। ਸੰਤ ਬਾਬਾ ਭਾਗ ਸਿੰਘ ਜੀ ਯੂਨੀਵਰਸਿਟੀ ਦੇ ਕਾਰਜ ਰਾਸ ਸੁਣ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ, ਚੜ੍ਹਦੀ ਕਲਾ ਬਖਸ਼ਣੀ। ਜਨਮ ਦਿਨ ਦੇ ਖੁਸ਼ੀਆਂ ਵਜਾਓ, ਕਾਕਾ ਹਰਸੀਨ ਸਿੰਘ ਸੁਰਜੀਤ ਸਿੰਘ ਹੋਟਲ ਵਾਲੇ 500 ਰੁਪਏ ਆਦਰ ਕਰਦੇ, ਕਾਕੇ ਨੂੰ ਦੀਰਘ ਆਯੂ ਦੇ ਅਰੋਗਤਾ, ਚੜ੍ਹਦੀ ਕਲਾ ਬਖਸ਼ਣੀ। ਪੁੱਤਰ ਦੀ ਦਾਤ ਲਈ ਰਮਨਦੀਪ ਕੌਰ ਸਤਵੀਰ ਸਿੰਘ ਜੀ 200 ਰੁਪਏ ਆਦਰ ਕਰਦੇ, ਜਸਪ੍ਰੀਤ ਸਿੰਘ ਗੁਰਦੀਪ ਸਿੰਘ ਜੀ ਕਾਰਜ ਰਾਸ ਹੋਣ ਲਈ ਬੇਨਤੀ ਕਰਦੇ, ਕਾਰਜ ਰਾਸ ਕਰਨੇ ਅੰਗ ਸੰਸਾ ਆਇਓ ਨਾ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਗੁਲ ਮਹਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰੀ 'ਚ 500 ਰੁਪਏ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਅਰੋਗਤਾ, ਚੜ੍ਹਦੀ ਕਲਾ ਬਖਸ਼ਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚਪੇਟਾਂ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਉਹ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, ₹5 ਜਮ੍ਹਾਂ ਕਰਾਵਣ। ਜਿਨ੍ਹਾਂ ਸੰਗਤਾਂ

ਗੁਰੂ ਗਰੀਬ ਨਿਵਾਜ ਅੰਤਰ ਜਾਮਿ ਸੱਚ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨ ਅਸਥਾਨ ਸੱਠਣ ਦਰਬਾਰ ਜੀਆਂ ਜੀ ਭਰਦੇ ਹੋਏ ਆਪ ਜੀ ਕਿਰਪਾ ਭਾਣੇ ਨਾਲ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰਿਆਂ ਵਿਸ਼ਵ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਮ ਦੀ ਬਖਸ਼ਿਸ਼ ਕਰਨੀ ਗੁਰੂ ਸਿੱਖੇ ਜੀਵਨ ਬਖਸ਼ਣਾ ਦੇ ਆਰੋਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

ਜਿਨ੍ਹਾਂ ਨਾਮ ਲੱਭਿਆ ਵੰਡ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ। ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾ ਕੀਚਾ ਅਰਦਾਸ ਸਰਬਤ ਸਮੁਖ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰਛਾ ਰਿਹਾ ਬਿਰਦ ਕੀ ਪੈਦ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੁਲਾਰੇ ਖਾਲ

ਪ੍ਰਭ ਚੇਤ ਆਰਨ ਕਸਦ ਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇ ਫਤਹ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਰੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਦੀ ਤਾਪਿਆਣੀ ਜੀ ਖਡੂਰ ਜੀ ਗੁਰੂਖੀ ਬਾਬਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲ

ਸਰਬੱਤ ਸਮੁ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸੰਜੁਗਾ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ।

ਕਰਮ ਨਾਮ ਬਰਨਤ ਸੁਮਤ ਜਗ

काल कोर समुद्र में बूढ़त थी, कबहू मिटह नहीं रे पशुतायऊ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਰਮ ਦਿਆਲਤਾ ਕਿਰਪਾਲਤਾ ਕਰਕੇ ਸਭਨਾ ਜੀਆਂ ਦੇ ਤਾਈਂ ਹੋਰ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਗੁਰ ਇਤਿਹਾਸ ਅਤੇ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੇ ਨਾਲ ਆਪਣੇ ਆਪਣੇ ਮਨ ਨੂੰ ਜੋੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਸਾਧ ਸੰਗਤ ਜੀ, ਜੋ ਅੱਜ ਦਾ ਦਿਹਾੜਾ ਹੈ ਨਾ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਆਂ ਦੇ ਤਾਰਨਹਾਰ, ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਗੁਰਤਾ ਗੱਦੀ ਗੁਰਪੁਰਬ ਦਾ ਦਿਹਾੜਾ ਹੈ। ਅੱਜ ਦੇ ਦਿਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਦੁਨੀਆਂ ਦੇ ਤਾਈਂ, ਸਿੱਖਾਂ ਦੇ ਤਾਈਂ, ਸੰਗਤਾਂ ਦੇ ਤਾਈਂ ਪਰਖ ਕਰਕੇ ਦਿਖਾ ਦਿੱਤਾ ਕਿ ਗੁਰਤਾ ਗੱਦੀ ਦੇ ਅਧਿਕਾਰੀ ਕੇਵਲ ਤਾਂ ਕੇਵਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਨ। ਭਾਵੇਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਘਰ ਦੀ ਸਾਰੀ ਕਾਰ ਭੇਟਾਂ ਨੂੰ ਸੰਭਾਲਿਆ ਕਰਦੇ, ਲੰਗਰਾਂ ਦੇ ਖਰਚਾ ਨੂੰ ਦੇਖਿਆ ਕਰਦੇ, ਆਈਆਂ ਸੰਗਤਾਂ ਨੂੰ ਸਿਰੋਂ ਪਾਉ ਦੇਣੇ, ਰਿਹਾਇਸ਼ ਦਾ ਪ੍ਰਬੰਧ ਕਰਨਾ, ਸਾਰੀਆਂ ਜ਼ਿੰਮੇਦਾਰੀਆਂ ਨਿਭਾਇਆ ਕਰਦੇ ਸਨ। ਤਿੰਨਾਂ ਦੇ ਮਨ ਵਿੱਚ ਫੁਰਨਾ ਸੀ ਕਿ ਗੁਰਤਾ ਗੱਦੀ ਮੈਂ ਪ੍ਰਾਪਤ ਕਰਾਂ, ਪਰ ਸਾਧ ਸੰਗਤ ਜੀ ਇਹ ਤੇ ਧੁਰ ਦਰਗਾਹੋਂ ਗੁਰੂ ਪ੍ਰਗਟ ਹੋ ਕਰਕੇ ਜਗਤ ਦੀ ਕਲਿਆਣ ਵਾਸਤੇ ਹੀ ਜੋ ਆਏ ਨੇ ਉਹਨਾਂ ਨੂੰ ਗੁਰਿਆਈ ਮਿਲਣੀ ਹੈ, ਕੇਵਲ ਤਾਂ ਕੇਵਲ ਚਾਹਤ ਰੱਖਣ ਦੇ ਨਾਲ ਨਹੀਂ। ਜੇ ਕੋਈ ਵੀ ਚਾਹਤ ਰੱਖੇ ਜੀ ਮੈਂ ਗੁਰੂ ਬਣ ਜਾਵਾਂ ਤਾਂ ਇਵੇਂ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਖਿਆਤਕਾਰ ਨਾਰਾਇਣ ਦਾ, ਪਰਮੇਸ਼ਰ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਸਰਗੁਣ ਸਰੂਪ ਨੇ। ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੰਤਰਜਾਮੀ, ਕੌਤਕਾਂ ਦੇ ਵਰਤਾਉਣ ਹਾਰ, ਸਭ ਕੁਛ ਆਪ ਜਾਣਦੇ ਨੇ ਗੁਰਿਆਈ ਕਿਸ ਨੂੰ ਤੇ ਕਦੋਂ ਪ੍ਰਾਪਤ ਹੋਣੀ ਹੈ। ਪਰ ਜਿਵੇਂ ਵੱਡਿਆਂ ਸਤਿਗੁਰਾਂ ਤੋਂ ਇਹ ਰੀਤੀ ਚੱਲੀ ਆਉਂਦੀ ਏ, ਸੰਗਤਾਂ ਅਤੇ ਸੰਸਾਰ ਦੇ ਮਨ ਦੇ ਅੰਦਰ ਕੋਈ ਦੁਬਿਧਾ ਨਾ ਰਹਿ ਜਾਵੇ, ਪਰਖ ਕਰਕੇ ਦਿਖਾ ਦਿੱਤਾ ਹੈ। ਸਾਧ ਸੰਗਤ ਜੀ, ਜਿਸ ਵੇਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸ਼ਰੀਕੇ ਦੇ ਵਿੱਚੋਂ, ਬਿਰਾਦਰੀ ਦੇ ਵਿੱਚੋਂ ਲੱਗਦੇ ਹੋਏ ਤਾਇਆ ਜੀ, ਤਾਇਆ ਸਿਹਾਰੀ ਮੱਲ ਜੀ, ਤਿੰਨਾਂ ਦੇ ਬੇਟੇ ਦਾ ਆਨੰਦ ਕਾਰਜ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਆ ਕੇ ਬੇਨਤੀ ਕੀਤੀ ਹੈ। ਗਰੀਬ ਨਿਵਾਜ ਜਗਤ ਗੁਰੂ ਜੀ, ਮੈਂ ਦੁਨਿਆਵੀ ਰਿਸ਼ਤੇ ਦੇ ਵਿੱਚੋਂ ਆਪ ਜੀ ਦਾ ਭਰਾਤਾ ਲੱਗਦਾ ਹਾਂ। ਮਹਾਰਾਜ, ਆਪ ਜੀ ਦੇ ਭਤੀਜੇ ਦੇ ਆਨੰਦ ਕਾਰਜ ਦਾ ਸਮਾਂ ਹੈ, ਆਪ ਜੀ ਲਾਹੌਰ ਵਿਖੇ ਆ ਕਰਕੇ ਸਾਰੇ ਕਾਰਜਾਂ ਨੂੰ ਨਿਰਵਿਘਨਤਾ ਦੇ ਸਹਿਤ ਸੰਪੰਨ ਕਰੋ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਕਰਨਾ ਕੀਤਾ, ਭਰਾਤਾ ਜੀ, ਜੇਕਰ ਅਸੀਂ ਲਾਹੌਰ ਆਨੰਦ ਕਾਰਜ ਵਿੱਚ ਆਵਾਂਗੇ ਨਾ, ਮਹੀਨਾ ਦੋ ਮਹੀਨੇ ਉੱਥੇ ਰਵਾਂਗੇ, ਸੰਗਤਾਂ ਵੀ ਸਾਰੀਆਂ ਦਰਸ਼ਨ ਕਰਨ ਵਾਸਤੇ ਉੱਥੇ ਹੀ ਆਉਣਗੀਆਂ, ਸਾਰੀਆਂ ਸੰਗਤਾਂ ਦੀ ਸੰਭਾਲ, ਲੰਗਰ ਇਤਿਆਦਿਕ ਜੀ ਆਪ ਜੀਆਂ ਨੂੰ ਬਹੁਤੀ ਖੇਚਲਾ ਹੋਵੇਗੀ, ਇਸ ਕਰਕੇ ਅਸੀਂ ਨਹੀਂ ਜਾ ਸਕਦੇ। ਫਿਰ ਇੱਥੇ ਆਈਆਂ ਸੰਗਤਾਂ ਨਿਰਾਸ਼ ਹੋ ਕਰਕੇ ਮੁੜਨਗੀਆਂ, ਸੰਗਤਾਂ ਨੂੰ ਨਿਰਾਸ਼ ਨਹੀਂ ਕਰ ਸਕਦੇ। ਅਤੇ ਇਸ ਵੇਲੇ ਬੇਨਤੀ ਕੀਤੀ, ਮਹਾਰਾਜ, ਪਿਤਾ ਅਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ, ਆਪ ਜੀ ਨਹੀਂ ਜਾ ਸਕਦੇ, ਕਿਰਪਾ ਕਰਕੇ ਆਪਣੇ ਕਿਸੇ ਸਪੁੱਤਰ ਨੂੰ ਭੇਜ ਦਿਓ। ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਦੇ ਤਾਈਂ ਬਚਨ ਕੀਤਾ ਨਾ ਕਿ ਆਪ ਜੀ ਦੇ ਤਾਇਆ ਸਿਹਾਰੀ ਮੱਲ ਜੀ ਦੇ ਬੇਟੇ ਦਾ ਆਨੰਦ ਕਾਰਜ ਲਾਹੌਰ ਜਾਓ, ਗੁਰਤਾ ਗੱਦੀ ਦਾ ਮਨ ਵਿੱਚ ਲੋਭ ਸੀ, ਮਨ ਦੇ ਵਿੱਚ ਵਿਚਾਰਿਆ ਜਿੰਨੀ ਆਰਬਲਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਿਤਾ ਸਤਿਗੁਰੂ ਜੀ ਨੂੰ ਆਪਣੀ ਬਖਸ਼ੀਏ ਨਾ, ਉਹ ਆਰਬਲਾ ਸਮਾਪਤ ਹੋਣ ਵਿੱਚ ਲਗਭਗ ਸਾਲ ਕੁ ਦਾ ਸਮਾਂ ਕੋਈ ਜ਼ਿਆਦਾ ਨਹੀਂ, ਮੈਂ ਗੁਰੂ ਘਰ ਦੇ ਵਿੱਚ ਹੀ ਰਵਾਂ, ਸਾਰੇ ਪ੍ਰਬੰਧ ਆਪਣੇ ਹੱਥ ਵਿੱਚ ਰੱਖਾਂ ਅਤੇ ਗੁਰੂ ਬਣ ਜਾਵਾਂਗਾ। ਪਿਤਾ ਸਤਿਗੁਰੂ ਜੀ ਤੋਂ ਦੂਰ ਚਲਿਆ ਗਿਆ, ਪ੍ਰਬੰਧ ਮੇਰੇ ਹੱਥਾਂ 'ਚੋਂ ਨਿਕਲ ਗਏ, ਫਿਰ ਕਹਾਣੀ ਮੁਸ਼ਕਲ ਹੋ ਜਾਵੇਗੀ।
ਸਾਧ ਸੰਗਤ ਜੀ ਬਹਾਨਾ ਬਣਾ ਕੇ ਇਨਕਾਰ ਕਰ ਦਿੱਤਾ, ਸਤਿਗੁਰੂ ਜੀ ਜੇਕਰ ਮੈਂ ਚਲਿਆ ਗਿਆ ਇਹ ਵੱਡੇ ਭਾਰੀ ਲੰਗਰਾਂ ਦੇ ਪ੍ਰਬੰਧ ਕੌਣ ਦੇਖੇਗਾ, ਸੰਗਤਾਂ ਨੂੰ ਸੰਭਾਲਣਾ, ਸਿਰੋਂ ਪਾਉ ਦੇਣੇ, ਸਭਨਾਂ ਨੂੰ ਜੀਓ ਆਏ ਕਹਿਣਾ, ਮਹਾਰਾਜ ਸਿਰ ਬਸਿਰ ਸਭਨਾਂ ਨੂੰ ਰੱਖਣਾ, ਇਹ ਗੁਰੂ ਘਰ ਦਾ ਕਾਰਜ ਮੇਰੇ ਤੋਂ ਬਿਨਾਂ ਚੱਲ ਹੀ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਣੇ ਵਿੱਚ ਜੋ ਚੱਲੇ ਖੁਸ਼ੀਆਂ ਤਾਂ ਉਹ ਹੀ ਲੈਂਦਾ ਨਾ, ਅਤੇ ਜਿਹੜਾ ਬਹਾਨਾ ਬਣਾਵੇ ਕਿ ਮੇਰੇ ਤੋਂ ਬਿਨਾਂ ਗੁਰੂ ਘਰ ਦਾ ਕਾਰਜ ਨਹੀਂ ਚੱਲ ਸਕਦਾ, ਸਾਧ ਸੰਗਤ ਜੀ ਹਉਮੈ ਦਾ ਭਾਵ ਆ ਗਿਆ ਫਿਰ ਖੁਸ਼ੀਆਂ ਨਹੀਂ ਲੈ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਇਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਘਰ ਦੇ ਕਾਰਜ ਨੇ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਣਸ ਕਿਆ ਵਿਚਾਰਾ ਰਾਮ। ਇਹ ਬੰਦੇ ਦੇ ਕਰਨੇ ਯੋਗ ਥੋੜ੍ਹੀ ਨੇ ਕਿ ਕੋਈ ਇੱਕ ਬੰਦਾ ਕਰੇਗਾ। ਕਹਿਣ ਲੱਗਾ, ਨਹੀਂ ਮਹਾਰਾਜ, ਮੇਰੇ ਤੋਂ ਬਿਨਾਂ ਤਾਂ ਇਹ ਕਾਰਜ ਚੱਲਣੇ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਤਾਂ ਹੀ ਅਤੇ ਸਿੱਖਾਂ ਦੇ ਤਾਂ ਹੀ ਸਾਧ ਸੰਗਤ ਜੀ ਦਿਖਾ ਦਿੱਤਾ ਇਹ ਆਗਿਆ ਦੇ ਵਿੱਚ ਨਹੀਂ। ਬਾਬਾ ਮਹਾਦੇਵ ਜੀ ਦੂਜੇ ਸਪੁੱਤਰ ਨੂੰ ਆਖਿਆ, ਅਲਮਸਤ ਸੁਭਾਅ ਦੇ ਸਨ, ਬਚਨ ਕਰਨ ਲੱਗੇ, ਪਿਤਾ ਜੀ ਇੱਥੇ ਕੌਣ ਕਿਸੇ ਦਾ ਕੋਈ ਚਾਚਾ ਅਤੇ ਕੌਣ ਕਿਸੇ ਦਾ ਭਤੀਜਾ, ਇੱਥੇ ਕੌਣ ਕਿਸੇ ਦਾ ਰਿਸ਼ਤੇਦਾਰ ਅਤੇ ਕੌਣ ਸੰਬੰਧੀ, ਨਾ ਕੋਈ ਨਾਲ ਆਇਆ ਅਤੇ ਨਾ ਕਿਸੇ ਨੇ ਨਾਲ ਜਾਣਾ, ਮਹਾਰਾਜ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ। ਉਹਨਾਂ ਵੀ ਜਵਾਬ ਦੇ ਦਿੱਤਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਤੀਸਰੇ ਸਪੁੱਤਰ ਹੋਣ ਵਾਲੇ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਤਾਂ ਹੀ ਬਚਨ ਕੀਤਾ, ਹੇ ਸਪੁੱਤਰ ਸ੍ਰੀ ਅਰਜਨ ਦੇਵ ਜੀ ਤੁਹਾਡੇ ਤਾਇਆ ਸਿਹਾਰੀ ਮੱਲ ਜੀ ਦੇ ਬੇਟੇ ਦੇ ਆਨੰਦ ਕਾਰਜ ਦਾ ਸਮਾਂ, ਜਾ ਕਰਕੇ ਆਨੰਦ ਕਾਰਜ ਦੇ ਕਾਰਜ ਸੰਪੰਨ ਕਰਕੇ ਆਓ, ਜਦੋਂ ਤੱਕ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ। ਭਾਵੇਂ ਪਿਤਾ ਸਤਿਗੁਰੂ ਜੀ ਤੋਂ ਵਿਛੜਨਾ ਨਹੀਂ ਚਾਹੁੰਦੇ, ਪਰ ਅਮੋੜ ਹੁਕਮ ਨੂੰ ਮੋੜਿਆ ਨਹੀਂ ਜਾ ਸਕਦਾ। ਗੁਰਚਰਨਾਂ ਦੇ ਉੱਪਰ ਨਮਸਕਾਰ ਕਰਕੇ ਸਨਮਾਨਯੋਗ ਪਰਮ ਪੂਜਨੀਕ ਜਗਤ ਮਾਤਾ ਮਾਤਾ ਭਾਨੀ ਜੀ ਦੇ ਚਰਨਾਂ ਦੇ ਉੱਪਰ ਅਸੀਸ ਰੱਖ ਕਰਕੇ, ਆਗਿਆ ਲੈ ਕਰਕੇ, ਅਸੀਸ ਲੈ ਕਰਕੇ ਲਾਹੌਰ ਗਏ ਨੇ। ਆਪਣੇ ਤਾਇਆ ਜੀ ਦੇ ਸਪੁੱਤਰ ਦੇ ਆਨੰਦ ਕਾਰਜਾਂ ਨੂੰ ਸੰਪੰਨ ਕੀਤਾ ਹੈ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅਵਤਾਰਨ ਧਾਰਨ ਅਸਥਾਨ ਚੂਨਾ ਮੰਡੀ ਲਾਹੌਰ ਦੇ ਵਿੱਚ ਧਰਮਸ਼ਾਲਾ ਬਣਾਈਏ, ਸਵੇਰੇ ਸ਼ਾਮ ਕੀਰਤਨ ਹੋਣ ਲੱਗਾ, ਦੀਵਾਨ ਸੱਜਣ ਲੱਗੇ, ਪਰ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਜਦੋਂ ਤੱਕ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ। ਕਿੰਨਾ ਸਮਾਂ ਬਤੀਤ ਹੋ ਗਿਆ, ਸਤਿਗੁਰੂ ਜੀ ਨੇ ਬੁਲਾਇਆ ਨਹੀਂ, ਆਪ ਜੀ ਆਏ ਨਹੀਂ। ਸਾਧ ਸੰਗਤ ਜੀ ਸਮਾਂ ਪਾ ਕਰਕੇ ਨਾ ਜਦੋਂ ਲਗਭਗ ਸਾਲ ਦਾ ਸਮਾਂ ਬਤੀਤ ਹੋ ਗਿਆ ਹੈ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਜੀ ਦੀ ਤਾਂਗ ਦੇ ਵਿੱਚ ਉਡੀਕ ਦੇ ਵਿੱਚ ਕੋਈ ਸੇਵਾਦਾਰ ਨਾ ਆਉਂਦਾ ਦੇਖ ਕਰਕੇ ਫਿਰ ਚਿੱਠੀ ਲਿਖੀ ਹੈ, ਜਿਸ ਨੂੰ ਸਾਧ ਸੰਗਤ ਜੀ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਬਿਲਵ ਕਰੇ ਚਾਤਰਕ ਕੀ ਨਿਆਈ, ਪਹਿਲੀ ਚਿੱਠੀ ਦੇ ਕਰਕੇ ਸਿੱਖ ਨੂੰ ਭੇਜਿਆ, ਸਿੱਖਾ ਪਿਤਾ ਸਤਿਗੁਰੂ ਜੀ ਨੂੰ ਚਿੱਠੀ ਦੇਣੀ ਹੈ। ਅੱਗੋਂ ਪ੍ਰਿਥੀ ਚੰਦ ਜੀ ਮਿਲ ਗਏ, ਚਿੱਠੀ ਦੇਖੀ, ਪੜ੍ਹੀ, ਜਾਣਿਆ ਛੋਟੇ ਭਰਾਤਾ ਜੀ ਦੀ ਇਹ ਚਿੱਠੀ ਪਿਤਾ ਸਤਿਗੁਰੂ ਜੀ ਤੱਕ ਪੁੱਜ ਗਈ, ਇਹ ਤੇ ਪਿਤਾ ਜੀ ਵਰਗੀ ਗੁਰਬਾਣੀ ਲਿਖਦੇ ਨੇ। ਗੁਰਬਾਣੀ ਲਿਖਣ ਕਰਕੇ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਇਹਨਾਂ ਨੂੰ ਨਾ ਬਣਾ ਦੇਣ, ਫਿਰ ਇਹ ਆਗਿਆ ਵਿੱਚ ਚੱਲਦੇ ਨੇ। ਚਿੱਠੀ ਆਪਣੇ ਕੋਲ ਰੱਖ ਲਈ, ਸੇਵਾਦਾਰ ਨੂੰ ਮੋੜ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਫਿਰ ਸਮਾਂ ਪਾ ਕਰਕੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਦੂਸਰੀ ਚਿੱਠੀ ਲਿਖੀ ਹੈ। ਪ੍ਰਿਥੀ ਚੰਦ ਨੇ ਇਹ ਵੀ ਆਪਣੇ ਕੋਲ ਸਾਂਭ ਲਈ, ਸਤਿਗੁਰੂ ਜੀ ਤੱਕ ਨਹੀਂ ਪੁੱਜਣ ਦਿੱਤੀ। ਤੀਸਰੀ ਚਿੱਠੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਲਿਖ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਬਚਨ ਕੀਤਾ, ਇਹ ਚਿੱਠੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੀ ਦੇਣੀ ਹੈ, ਕਿਸੇ ਹੋਰ ਨੂੰ ਨਹੀਂ। ਸੇਵਾਦਾਰ ਪ੍ਰਿਥੀ ਚੰਦ ਤੋਂ ਅੱਖ ਬਚਾ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਪਾਸ ਪੁੱਜ ਕਰਕੇ ਚਿੱਠੀ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਚਿੱਠੀ ਨੂੰ ਇਸ ਸ਼ਬਦ ਦੇ ਤੀਜੇ ਪਦੇ ਨੂੰ ਪੜ੍ਹਿਆ ਹੈ, ਅਤੇ ਸਾਧ ਸੰਗਤ ਜੀ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਤਾਂ ਹੀ ਦਿਖਾਇਆ, ਭਾਈ ਬੁੱਢਾ ਜੀ ਦੇਖੋ ਸਾਡੇ ਸਪੁੱਤਰ ਜੀ ਸਾਡੇ ਨਾਲ ਕਿੰਨਾ ਪਿਆਰ ਕਰਦੇ ਨੇ। ਫਿਰ ਸਿੱਖ ਨੂੰ ਪੁੱਛਿਆ, ਸਿੱਖਾ ਇਸ ਦੇ ਪਿੱਛੇ ਤਿੰਨ ਅੰਕ ਕਿਉਂ ਲਿਖਿਆ, ਚਿੱਠੀ ਤਾਂ ਪਹਿਲੀ ਹੈ। ਸਿੱਖ ਨੇ ਦੱਸਿਆ, ਮਹਾਰਾਜ ਇਹ ਚਿੱਠੀ ਤੀਜੀ ਏ, ਪਹਿਲੀਆਂ ਦੋ ਚਿੱਠੀਆਂ ਕਿੱਥੇ ਨੇ, ਦੱਸਿਆ ਆਪ ਜੀ ਦੇ ਵੱਡੇ ਸਪੁੱਤਰ ਦੇ ਕੋਲ ਨੇ, ਉਸਨੇ ਆਪ ਜੀ ਕੋਲ ਨਹੀਂ ਪੁੱਜਣ ਦਿੱਤੀਆਂ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕਰਕੇ ਨਾ ਲਾਹੌਰ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਆਪਣੇ ਕੋਲ ਬੁਲਾਇਆ, ਜਿਸ ਵੇਲੇ ਸਤਿਗੁਰਾਂ ਦੇ ਸਨਮੁਖ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਨਮੁਖ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੁੱਜੇ ਨੇ ਨਾ, ਅਤੇ ਸਾਧ ਸੰਗਤ ਜੀ ਇਸ ਵੇਲੇ ਪਿਆਰ ਅਵਸਥਾ ਦੇ ਵਿੱਚ ਭੇਜੇ ਹੋਏ ਨੇ, ਨੇਤਰਾਂ ਦੇ ਵਿੱਚੋਂ ਪਿਆਰ ਦਾ ਜਲ ਵਹਿੰਦਾ ਹੈ। ਇਸੇ ਪ੍ਰਕਾਰ ਚਰਨਾਂ ਦੇ ਨਾਲ ਚੱਲਦਿਆਂ ਹੋਇਆ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਆ ਕਰਕੇ ਢਹਿ ਪਏ ਨੇ। ਗਰੀਬ ਨਿਵਾਜ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਅਤਿਅੰਤ ਪਿਆਰ ਕੀਤਾ ਹੈ।
ਮੋਢਿਆਂ ਤੋਂ ਫੜ ਕੇ ਉਠਾ ਕਰਕੇ ਆਪਣੀ ਗੱਲ ਵਕੜੀ ਦੇ ਵਿੱਚ ਲਿਆ, ਪਿਆਰ ਕੀਤਾ ਤੇ ਇਸ ਵੇਲੇ ਚਿੱਠੀ ਦਾ ਹਾਲ ਪੁੱਛਿਆ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦੱਸਿਆ, ਪਿਤਾ ਸਤਿਗੁਰੂ ਜੀ ਤੀਜੀ ਚਿੱਠੀ ਆਪ ਜੀ ਦੇ ਪਾਸ ਇਹ ਆਈ ਹੈ ਜੋ ਆਪ ਜੀ ਦੇ ਪਵਿੱਤਰ ਹਸਤ ਕਮਲਾਂ ਦੇ ਅੰਦਰ ਹੈ। ਪਹਿਲੀਆਂ ਦੋਵੇਂ ਚਿੱਠੀਆਂ ਭਰਾਤਾ ਜੀ ਨੇ ਸੇਵਾਦਾਰ ਦੇ ਪਾਸੋਂ ਲਈਆਂ ਨੇ। ਪ੍ਰਿਥੀ ਚੰਦ ਨੂੰ ਬੁਲਾ ਕਰਕੇ ਪੁੱਛਿਆ, ਮੁਕਰ ਗਿਆ? ਸਤਿਗੁਰੂ ਜੀ ਨੇ ਸੇਵਾਦਾਰ ਭੇਜਿਆ, ਜਾਓ ਇਸ ਦੇ ਘਰ ਵਿੱਚ ਜਿਹੜਾ ਚੋਲਾ ਫਲਾਣੇ ਥਾਂ 'ਤੇ ਟੰਗਿਆ ਨਾ ਉਸ ਦੀ ਜੇਬ ਦੇ ਵਿੱਚੋਂ ਚਿੱਠੀਆਂ ਕੱਢ ਕੇ ਲੈ ਕੇ ਆਓ। ਸੇਵਾਦਾਰ ਗਏ ਉਸਦੇ ਘਰੋਂ ਚਿੱਠੀਆਂ ਲੈ ਕਰਕੇ ਆਏ ਅਤੇ ਇਸ ਵੇਲੇ ਆਪਣੀ ਗਲਤੀ ਮੰਨਣ ਦੀ ਬਜਾਏ ਸਤਿਗੁਰੂ ਜੀ ਦੇ ਉੱਪਰ ਹੀ ਦੋਸ਼ ਲਾ ਦਿੱਤਾ। ਮਹਾਰਾਜ ਆਪਣੇ ਕੋਲੋਂ ਹੀ ਚਿੱਠੀਆਂ ਪਵਾ ਕਰਕੇ ਮੈਨੂੰ ਸੰਗਤ ਵਿੱਚ ਝੂਠੀਆਂ ਕਰਦੇ ਹੋ, ਮੇਰੇ ਛੋਟੇ ਨੂੰ ਵਡਿਆਈ ਦੇ ਕਰਕੇ ਮੈਨੂੰ ਵਡਿਆਈ ਤੋਂ ਵਾਂਝਾ ਰੱਖਣਾ ਚਾਹੁੰਦੇ ਹੋ। ਇਸ ਪ੍ਰਕਾਰ ਕਬੂਲ ਬੋਲੇ ਅਤੇ ਸਭਾ 'ਚੋਂ ਚੱਲਿਆ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਪਰ ਪ੍ਰਿਥੀ ਚੰਦ ਜੀ ਨਾ ਸਮਝੇ ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਆਪ ਹਸਤ ਕਮਲ ਤੋਂ ਪਕੜਿਆ ਹੈ, ਗੁਰਤਾ ਗੱਦੀ ਦੇ ਉੱਪਰ ਬਿਠਾਇਆ ਹੈ, ਪੰਜ ਪੈਸੇ ਅਤੇ ਨਾਰੀਅਲ ਅੱਗੇ ਰੱਖ ਕਰਕੇ ਤਿੰਨ ਪਰਿਕਰਮਾ ਕਰਕੇ ਮੱਥਾ ਟੇਕ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦੇਣਾ ਕੀਤੀ ਏ। ਸੋ ਅੱਜ ਦੇ ਦਿਨ ਭਾਦਰੋਂ ਸੁਦੀ ਦੂਜ ਸੰਮਤ 1638 ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਹੋਏ। ਜਗਤ ਦੀ ਕਲਿਆਣ ਵਾਸਤੇ ਆਪ ਜੀਆਂ ਨੇ ਬੇਅੰਤ ਬੇਅੰਤ ਬੇਅੰਤ ਕਾਰਜ ਕੀਤੇ। ਪਿਤਾ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪੱਕਾ ਬਣਵਾਇਆ ਹੈ, ਇਸੇ ਪ੍ਰਕਾਰ ਅੰਮ੍ਰਿਤ ਸਰੋਵਰ ਵੱਡਾ ਅਤੇ ਪੱਕਾ ਬਣਵਾਇਆ ਹੈ, ਸੰਤੋਖਸਰ ਸਰੋਵਰ ਬਣਾਇਆ ਹੈ, ਰਾਮਸਰ ਸਰੋਵਰ ਬਣਾਇਆ ਹੈ, ਇਸੇ ਪ੍ਰਕਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਏ। ਸਰਬਤ ਸੰਗਤਾਂ ਅਤੇ ਜਗਤ ਦੇ ਤਾਈਂ ਸ਼ਬਦ ਗੁਰੂ ਦੇ ਲੜ ਲਾਇਆ ਹੈ। 1,57,000 ਰੁਪਇਆਂ ਦੀ ਖਾਰਾ ਅਤੇ ਠੱਠੀ ਨਗਰ ਦੇ ਜ਼ਿਮੀਦਾਰਾਂ ਦੇ ਪਾਸੋਂ ਜ਼ਮੀਨ ਖਰੀਦ ਕਰਕੇ ਨਾ ਅਤੇ ਤਰਨ ਤਾਰਨ ਸਾਹਿਬ ਆਪ ਜੀਆਂ ਨੇ ਅੰਮ੍ਰਿਤ ਸਰੋਵਰ ਬਣਾਇਆ, ਇਸੇ ਪ੍ਰਕਾਰ ਗੁਰਧਾਮ ਬਣਾਇਆ। ਉੱਥੇ ਜਿਹੜਾ ਬਹੁਤਾ ਪ੍ਰਚਾਰ ਦੰਬੀਆਂ ਪਖੰਡੀਆਂ ਦਾ, ਮੜੀਆਂ ਮੱਟਾਂ ਦਾ ਅਤੇ ਕਬਰਾਂ ਦਾ ਸੀ, ਉਸ ਪ੍ਰਚਾਰ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦੇ ਪ੍ਰਚਾਰ ਦੁਆਰਾ ਸੰਗਤਾਂ ਨੂੰ ਗੁਰੂ ਕੇ ਲੜ ਲਾਇਆ ਅਤੇ ਮਨਮੁਖਤਾਈ ਦੇ ਵਿੱਚੋਂ ਕੱਢਿਆ ਹੈ। ਇਸੇ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬੇਅੰਤ ਸਿੱਖਾਂ ਨੂੰ ਨਿਵਾਜਿਆ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਚੋਰੀ ਛੁਡਾ ਕਰਕੇ ਬ੍ਰਹਮ ਗਿਆਨੀ ਬਣਾ ਦਿੱਤਾ ਹੈ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਪਰਮ ਸਨਮਾਨ ਦਿੱਤਾ ਹੈ। ਆਪ ਜੀਆਂ ਦੇ ਮਹਿਲ ਪਰਮ ਪੂਜਨੀਕ ਮਾਤਾ ਗੰਗਾ ਜੀ ਸਾਡੇ ਸਨਮਾਨਯੋਗ ਮਾਤਾ ਜੀਆਂ ਨੇ ਸਪੁੱਤਰ ਦੀ ਮੰਗ ਕੀਤੀ ਹੈ ਅਤੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸਨਮਾਨ ਦੇਣ ਵਾਸਤੇ ਬਾਬੇ ਕੀ ਬੀੜ, ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਭੇਜ ਕਰਕੇ ਸਾਧ ਸੰਗਤ ਜੀ ਇਸ ਜਗਤ 'ਤੇ ਤਾਂ ਹੀ ਦਿਖਾਇਆ ਹੈ। ਭਾਵੇਂ ਕਿੱਡਾ ਵੀ ਵੱਡਾ ਮੁਰਾਤਬਾ ਹੋ ਜਾਵੇ, ਸਦਾ ਸੰਤ ਸੇਵੀ ਰਹਿਣਾ ਅਤੇ ਸੰਤ ਜਨਾਂ ਦਾ ਸਨਮਾਨ ਕਰਨਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪ੍ਰਕਾਸ਼ ਕਰਵਾਇਆ ਹੈ। ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਥਾਪਿਆ ਹੈ, ਨੇਮੀਆਂ ਨੂੰ ਪ੍ਰੇਮੀਆਂ ਨੂੰ ਅਤਿਅੰਤ ਸਨਮਾਨ ਬਖਸ਼ਿਆ ਹੈ, ਭਾਈ ਮੰਝ ਵਰਗਿਆਂ ਨੂੰ ਗੱਲ ਵਕੜੀ ਦੇ ਵਿੱਚ ਲੈ ਕਰਕੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਭਾਈ ਬਹਿਲੋ ਵਰਗੇ ਸ਼ਰਧਾਲੂਆਂ ਨੂੰ ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਵਰ ਦਿੱਤਾ ਹੈ। ਅਤੇ ਸਾਧ ਸੰਗਤ ਜੀ ਜਿਹੜੇ ਗੁੱਗੇ ਨੂੰ ਪੀਰਾਂ ਨੂੰ ਸਖੀਏ ਸਰਵਰੀਆਂ ਨੂੰ ਮੰਨਣ ਵਾਲੇ ਸਨ ਸਾਰਿਆਂ ਨੂੰ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜੇ ਹੈ। ਇੱਕ ਨਿਰੰਕਾਰ ਜੀ ਦੀ ਪੂਜਾ ਦੇ ਵਿੱਚ ਸਭਨਾਂ ਨੂੰ ਲਗਾਇਆ ਹੈ। ਇਸ ਪ੍ਰਕਾਰ ਪੂਜਹੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰਕੀ ਸੇਵਾ ਦਾ ਉਪਦੇਸ਼ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਨਾਨਾ ਪ੍ਰਕਾਰ ਦੀ ਪੂਜਾ ਪਾਸ਼ਨਾ ਵੱਲੋਂ ਹੋੜਿਆ, ਬਚਨ ਕਰਨਾ ਕੀਤੇ ਨੇ ਦੁਬਿਦਾ ਨਾ ਪੜਾਓ ਹਰ ਬਿਨ ਹੋਰ ਨਾ ਪੂਜਾਓ ਮੜੈ ਮਸਾਣ ਨਾ ਜਾਈ। ਇਸ ਪ੍ਰਕਾਰ ਸਾਧ ਸੰਗਤ ਜੀ ਸਭਨਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹੋ ਵਰਨਾ ਕੋ ਸਾਂਝਾ ਦੇ ਕਰਕੇ ਗੁਰ ਸ਼ਬਦ ਨਾਲ ਜੋੜ ਕਰਕੇ ਪਰਮ ਪਿਤਾ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੋੜਿਆ, ਬੰਦਗੀ ਬਖਸ਼ੀਏ, ਪ੍ਰੇਮਾ ਭਗਤੀ ਦੀ ਦਾਤ ਬਖਸ਼ੀਏ, ਬੇਅੰਤ ਬੇਅੰਤ ਬੇਅੰਤ ਪਰਉਪਕਾਰ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕੀਤੇ। ਦੁਆਬੇ ਦੇ ਵਿੱਚ ਕਰਤਾਰਪੁਰ ਸਾਹਿਬ
ਨਗਰ ਕਰਤਾਰ ਦੇ ਨਾਮ ਤੇ, ਪਰਮੇਸ਼ਰ ਜੀ ਦੇ ਨਾਮ ਤੇ ਵਸਾਇਆ, ਗੁਰਦੁਆਰਾ ਥੰਮ ਸਾਹਿਬ ਬਣਾਇਆ। ਸਾਧ ਸੰਗਤ ਜੀ, ਥੰਮ ਸਾਹਿਬ ਤਾਂ ਆਖਿਆ ਗਿਆ, ਬਹੁਤ ਵੱਡਾ ਦੀਵਾਨ ਹਾਲ ਬਣਾਇਆ ਤੇ ਇੱਕ ਹੀ ਉਸਦੇ ਵਿੱਚ ਪਿੱਲਰ, ਇੱਕ ਹੀ ਥੰਮ ਦਿੱਤਾ ਸੀ, ਇਸ ਕਰਕੇ ਨਾਮ ਹੀ ਥੰਮ ਸਾਹਿਬ ਪੈ ਗਿਆ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਅਤਿਅੰਤ ਪ੍ਰਚਾਰ ਕੀਤਾ ਤੇ ਗੁਰਬਾਣੀ ਨੂੰ ਸਦਾ ਅਖੰਡ ਰੱਖਿਆ। ਐਸੇ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ, ਸਮੁੱਚੇ ਖਾਲਸਾ ਪੰਥ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਸਮੁੱਚੀ ਲੁਕਾਈ, ਸਮੁੱਚੀ ਮਾਨਵਤਾ, ਸਮੁੱਚੀ ਸ੍ਰਿਸ਼ਟੀ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਭ ਪ੍ਰਾਪਤ ਕਰੀਏ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਨਾਲ

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਾਲੇ ਅਸਥਾਨ ਤੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ, ਰਾਮਸਰ ਸਾਹਿਬ ਸਰੋਵਰ ਦੇ ਕਿਨਾਰੇ ਤੇ ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਗਾ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਲਿਖਵਾ ਰਹੇ ਨੇ। ਜਿਸ ਵੇਲੇ ਮਲਾਰ ਰਾਗ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ 28 ਪੌੜੀਆਂ ਵਾਲੀ ਵਾਰ ਸੰਪੰਨ ਲਿਖਵਾ ਦਿੱਤੀ, ਨਾ ਸੰਪੂਰਨ ਕਰ ਦਿੱਤੀ, ਅੱਗੇ ਫਿਰ ਭਗਤਾਂ ਦੀ ਬਾਣੀ ਨੂੰ ਸਤਿਗੁਰੂ ਜੀ ਲਿਖਵਾਉਂਦੇ ਨੇ। ਇਸ ਮਲਾਰ ਰਾਗ ਦੇ ਅੰਦਰ ਦੋ ਹੀ ਭਗਤ ਸਾਹਿਬਾਨਾਂ ਜੀ ਨੇ ਗੁਰਬਾਣੀ ਉਚਾਰੀ ਹੈ, ਭਗਤ ਨਾਮਦੇਵ ਸਾਹਿਬ ਜੀ ਅਤੇ ਭਗਤ ਰਵਿਦਾਸ ਸਾਹਿਬ ਜੀ। ਇਹਨਾਂ ਦੋਵਾਂ ਭਗਤਾਂ ਦੀ ਬਾਣੀ ਨੂੰ ਸਤਿਗੁਰੂ ਜੀ ਆਪਣੀ ਬਾਣੀ ਤੋਂ ਉਪਰੰਤ, ਇਸੇ ਪ੍ਰਕਾਰ ਵਾਰ ਤੋਂ ਉਪਰੰਤ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਲਿਖਵਾ ਰਹੇ ਹਨ।
1: ਇੱਕ ਓਅੰਕਾਰ
0: ਰਾਗ ਮਲਾਰ ਹੈ, ਬਾਣੀ ਭਗਤ ਨਾਮਦੇਵ ਸਾਹਿਬ ਜੀਆਂ ਦੀ ਹੈ। ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਦੁੰਦਵਾਦ ਤੋਂ ਰਹਿਤ ਨੇ, ਓਅੰਕਾਰ ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ
1: ਪ੍ਰਸਾਦ,
0: ਜੋ ਪਰਮੇਸ਼ਰ ਜੀ ਸਤ ਚਿੱਤ ਆਨੰਦ ਸਰੂਪ ਨੇ, ਜੋ ਤ੍ਰੇਈ ਕਾਲ ਆਬਾਦ ਨੇ, ਗੁਰ ਕਹੀਏ ਪੂਜਨੀਕ ਨੇ, ਗੁਰ ਸਭਨਾ ਤੋਂ ਵੱਡੇ ਨੇ, ਗੁਰ ਅਗਿਆਨਤਾ ਦਾ ਹਨੇਰਾ ਮਿਟਾ ਕਰਕੇ ਹਿਰਦਿਆਂ ਦੇ ਅੰਦਰ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਐਸੇ ਪਰਮੇਸ਼ਰ ਜੀ ਪ੍ਰਸਾਦ ਪਰਸਵਾਦ ਰਸਾ ਕਸਾਂ ਤੋਂ ਪਰੇ ਆਨੰਦ ਰੂਪ ਨੇ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਨਾਲ, ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਸਤਿਗੁਰੂ ਜੀ ਦੀ ਕਿਰਪਾ ਰਾਹੀਂ ਹੁੰਦੀ ਹੈ ਜੀਓ।
1: ਸੇਵੀਲੇ ਗੋਪਾਲ ਰਾਏ,
0: ਸਾਧ ਸੰਗਤ ਜੀ, ਭਗਤ ਨਾਮਦੇਵ ਸਾਹਿਬ ਜੀ ਜਿਸ ਵੇਲੇ ਪੰਡਰਪੁਰ ਦੇ ਅੰਦਰ ਸੁਭਾਇਮਾਨ ਨੇ, ਨਾ ਬੇਅੰਤ ਸ਼ਰਧਾਲੂ ਜਨ ਆਪ ਜੀਆਂ ਦੇ ਪਾਸ ਆਉਂਦੇ ਨੇ, ਉਪਦੇਸ਼ ਸਰਵਣ ਕਰਦੇ ਨੇ, ਸੰਗਤ ਕਰਦੇ ਨੇ, ਇਸ ਪ੍ਰਕਾਰ ਆਪ ਜੀ ਬੰਦਗੀ ਦਾ ਉਪਦੇਸ਼ ਦੇ ਕਰਕੇ ਨਿਰੰਕਾਰ ਜੀ ਦੇ ਨਾਲ ਜੋੜਦੇ ਨੇ। ਇੱਕ ਸਮੇਂ ਕੁਛ ਪ੍ਰੇਮੀ ਆਏ ਤੇ ਆਪ ਜੀਆਂ ਨੂੰ ਆ ਕਰਕੇ ਬੇਨਤੀ ਕਰਨ ਲੱਗੇ, ਭਗਤ ਜੀ ਆਪ ਜੀ ਸਭਨਾਂ ਦੇ ਤਾਈਂ ਉਪਦੇਸ਼ ਦਿੰਦੇ ਹੋ, ਕਿਰਪਾ ਕਰਕੇ ਸਾਨੂੰ ਵੀ ਉਪਦੇਸ਼ ਦਿਓ, ਅਸੀਂ ਸੇਵਾ ਕਿਸ ਦੀ ਕਰੀਏ, ਅਸੀਂ ਪੂਜਨ ਕਿਸ ਦਾ ਕਰੀਏ, ਅਸੀਂ ਨਾਮ ਕਿਸ ਦਾ ਜਪੀਏ। ਕੋਈ ਕਹਿੰਦਾ ਹੈ ਦੇਵੀਆਂ ਦੇ ਮੰਤਰਾਂ ਨੂੰ ਜਪਣਾ ਚਾਹੀਦਾ, ਕੋਈ ਕਹਿੰਦਾ ਦੇਵਤਿਆਂ ਨੂੰ ਜਪਣਾ ਚਾਹੀਦਾ, ਕੋਈ ਕਹਿੰਦਾ ਸ਼ਿਵ ਜੀ ਦਾ ਨਾਮ ਜਪੀਏ, ਛੇਤੀ ਮਾਲਾ ਮਾਲ ਕਰ ਦਿੰਦੇ ਨੇ ਭੋਲੇਨਾਥ ਜੀ ਹੋਏ, ਕੁਝ ਕਹਿੰਦੇ ਨੇ ਬ੍ਰਹਮਾ ਜੀ ਵਰਾਂ ਦੇ ਦਾਤੇ ਨੇ, ਵੇਖੋ ਰਾਵਣ ਅਤੇ ਹਰਣਾਕਸ਼ ਵਰਗਿਆਂ ਨੂੰ ਵਰ ਬ੍ਰਹਮਾ ਜੀ ਨੇ ਦਿੱਤੇ ਨੇ, ਕੁਛ ਕਹਿੰਦੇ ਨੇ ਵਿਸ਼ਨੂੰ ਜੀ ਪ੍ਰਸੰਨ ਹੁੰਦੇ ਨੇ ਜਿਹੜੇ ਦੇਵਤਿਆਂ ਦੇ ਅਤੇ ਮਾਨਵਤਾ ਦੇ ਰੱਖਿਆ ਕਰਨੇ, ਤਿੰਨਾਂ ਦੀ ਪੂਜਾ ਕਰੀਏ, ਕੁਝ ਕਹਿੰਦੇ ਨੇ ਜੀ ਸਾਲਗ੍ਰਾਮ ਦੀ ਪੂਜਾ ਕਰੀਏ, ਕੁਝ ਕਹਿੰਦੇ ਨੇ ਦੇਵੀ ਦਾ ਪੂਜਨ ਕਰੀਏ, ਕੁਛ ਕਹਿੰਦੇ ਨੇ ਦੂਜ ਦੇ ਚੰਦ ਨੂੰ ਪੂਜੀਏ, ਅਤੇ ਕੁਛ ਕਹਿੰਦੇ ਨੇ ਚੜ੍ਹਦੇ ਸੂਰਜ ਨੂੰ ਸਿਜਦਾ ਕਰੀਏ, ਸੂਰਜ ਨੂੰ ਪੂਜੀਏ। ਇਸ ਪ੍ਰਕਾਰ ਕੋਈ ਕਹਿੰਦਾ ਜੀ ਗਊ ਨੂੰ ਪੂਜੀਏ। ਮਹਾਰਾਜ ਨਾਨਾ ਪ੍ਰਕਾਰ ਦੇ ਉਪਦੇਸ਼, ਨਾਨਾ ਪ੍ਰਕਾਰ ਦੀਆਂ ਪੂਜਾਵਾਂ, ਪੂਜਾ ਅਰਚਨਾ ਜਗਤ ਦੇ ਅੰਦਰ ਚੱਲਦੀਆਂ ਨੇ, ਸਾਡੇ ਤਾਂ ਕਿਹੜੀ ਪੂਜਾ ਕਰਨੀ ਯੋਗ ਹੈ, ਕਿਸ ਦੀ ਬੰਦਗੀ ਕਰਨੀ ਯੋਗ ਹੈ, ਕਿਸ ਦੇ ਨਾਲ ਜੁੜਨਾ ਕਰੀਏ ਅਤੇ ਸੰਸਾਰ ਸਾਗਰ ਤੋਂ ਤਰ ਜਾਈਏ, ਤਾਂ ਭਗਤ ਸਾਹਿਬ ਜੀ ਫਰਮਾਉਂਦੇ ਹਨ
1: ਗੋਪਾਲ ਰਾਏ।
0: ਭਾਈ ਜੋ ਗੋ ਪ੍ਰਿਥਵੀ ਦੇ ਪਾਲ ਪ੍ਰਤ ਪਾਲਣਾ ਕਰਨ ਵਾਲੇ ਰਾਏ ਪ੍ਰਕਾਸ਼ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ ਸੇਵੀ ਲੇ, ਤਿਸ ਦੀ ਹੀ ਸੇਵਾ ਕਰਨੀ ਕਰੀਏ, ਸੇਵੀ ਲੇ ਤਿਸ ਦੇ ਹੀ ਅੰਮ੍ਰਿਤ ਨਾਮ ਨੂੰ ਸੇਵਨਾ ਅਰਥਾਤ ਜਪਣਾ ਕਰੀਏ।
1: ਅਕੁਲ ਨਿਰੰਜਨ
0: ਮਹਾਰਾਜ, ਤਿਸ ਪਰਮੇਸ਼ਰ ਜੀ ਦੇ ਗੁਣ ਸਾਡੇ ਤਾਈਂ ਅਨੁਵਾਦ ਕਰਕੇ ਸੁਣਾਓ ਤੇ ਆਪ ਜੀ ਬਚਨ ਕਰਨਾ ਕਰਦੇ ਨੇ। ਭਾਈ ਜੋ ਪਰਮ ਪਿਤਾ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਤਿਸ ਨੂੰ ਰਘੂ ਕੁਲਵੰਸੀ ਜਾਦਵ ਕੁਲਵੰਸੀ ਨਹੀਂ ਕਿਹਾ ਜਾਂਦਾ, ਬਲਕਿ ਅਕੁਲ ਕੁਲਾਂ ਤੋਂ ਰਹਿਤ ਨੇ, ਕਿਸੇ ਪ੍ਰਕਾਰ ਦੀ ਜਾਤ ਬਿਰਾਦਰੀ ਦੀ ਮੋਹਰ ਤਿੰਨਾਂ ਦੇ ਨਾਮ ਦੇ ਉੱਪਰ ਨਹੀਂ ਲੱਗਦੀ, ਸਾਰੇ ਖਾਨਦਾਨਾਂ ਦੇ ਨਾਲੋਂ ਵੱਡੇ ਤੇ ਸਾਰੀਆਂ ਕੁਲਾਂ ਤੋਂ ਰਹਿਤ ਨੇ। ਨਿਰੰਜਨ ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਨੇ, ਮਾਇਆ ਦੀ ਕਾਲਖ ਦਾ ਮੋਹ ਦਾ ਦਾਗ ਜਿਨ੍ਹਾਂ ਨੂੰ ਕਦਾਚਿਤ ਵੀ ਨਹੀਂ ਲੱਗਦਾ, ਮਾਇਆ ਦੇ ਚਿੱਕੜ ਤੋਂ ਨਿਰਲੇਪ ਹਨ ਜੀਓ।
1: ਦਾਨ ਦੀਜਾ
0: ਮਹਾਰਾਜ, ਐਸੇ ਵਾਹਿਗੁਰੂ ਜੀ ਦੇ ਹੋਰ ਗੁਣ ਅਨੁਵਾਦ ਕਰਕੇ ਸੁਣਾਓ ਤੇ ਆਪ ਜੀ ਬਚਨ ਕਰਦੇ ਨੇ। ਐਸੇ ਪਰਮੇਸ਼ਰ ਜੀ ਨਾ, ਸਾਰਿਆਂ ਦਾਨਾਂ ਤੋਂ ਵੱਡਾ ਦਾਨ ਭਗਤੀ ਦਾ ਹੈ, ਧਨ ਦਾ ਦਾਨ ਹੈ, ਵਸਤਰਾਂ ਦਾ ਦਾਨ ਹੈ, ਅੰਨ ਦਾ ਦਾਨ ਹੈ, ਬੇਅੰਤ ਪ੍ਰਕਾਰ ਦੇ ਦਾਨ ਦੁਨੀਆਂ ਵਿੱਚ ਕਹੇ ਜਾਂਦੇ ਨੇ, ਪਰ ਨਾਮ ਤੋਂ ਵੱਡਾ, ਭਗਤੀ ਤੋਂ ਵੱਡਾ ਦਾਨ ਨਹੀਂ ਕੋਈ। ਸਭ ਤੋਂ ਵੱਡਾ ਭਗਤੀ ਦਾ ਦਾਨ ਪਰਮੇਸ਼ਰ ਜੀ ਦਿੰਦੇ ਹਨ।
1: ਸੰਤ ਜਨ
0: ਮਹਾਰਾਜ ਕਿਹਨਾਂ ਨੂੰ ਦਿੰਦੇ ਨੇ ਭਗਤੀ ਦਾ ਦਾਨ? ਸਾਰੇ ਤਾਂ ਭਗਤੀ ਕਰਦੇ ਨਹੀਂ ਦੇਖੇ ਜਾਂਦੇ ਨਾ, ਤੇ ਹਜ਼ੂਰ ਫਰਮਾਉਂਦੇ ਨੇ ਜਾ ਚਾਹੇ ਸੰਤ ਜਨ, ਜਿਹੜੇ ਸੰਤ ਜਨ, ਜਿਹੜੇ ਸਾਧੂ ਜਨ, ਜਿਹੜੇ ਮਹਾਤਮਾ ਜਨ, ਜਿਹੜੇ ਉੱਤਮ ਅਧਿਕਾਰੀ ਪਰਮੇਸ਼ਰ ਜੀ ਦੇ ਪਾਸੋਂ ਪਰਮੇਸ਼ਰ ਜੀ ਦੀ ਭਗਤੀ ਦਾ ਦਾਨ ਮੰਗਦੇ ਨੇ ਨਾ, ਪਰਮੇਸ਼ਰ ਜੀ ਉਹਨਾਂ ਨੂੰ ਭਗਤੀ ਦਾ ਦਾਨ ਦੇਣਾ ਕਰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸੰਤ ਜਨ ਲਿਖਿਆ, ਸੰਤ ਦਾ ਵੀ ਤੱਤਾ ਮੁਕਤਾ ਹੈ ਤੇ ਜਨ ਦਾ ਵੀ ਨੰਨਾ ਮੁਕਤਾ ਹੈ। ਜੋ ਬਹੁ ਗਿਣਤੀ ਦਾ ਜਨਾਇਕ ਹੈ, ਕਿੰਨੇ ਕੁ ਸੰਤ ਮੰਗਦੇ ਨੇ ਜੀ? ਬਹੁਤ ਸੰਤ ਮੰਗਦੇ ਨੇ, ਕੋਈ ਇੱਕ ਸੰਤ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਾਮ ਦੇ ਰਸੀਆਂ ਨੂੰ ਸਾਰਿਆਂ ਨੂੰ ਹੀ ਸੰਤ ਆਖਿਆ, ਤੇ ਦਸਵਾਂ ਜਾਮਾ ਧਾਰਨ ਕਰਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਨਾ, ਤੇ ਸਾਧ ਸੰਗਤ ਜੀ ਸਾਰਾ ਦਾ ਸਾਰਾ ਪੰਥ ਹੀ ਸੰਤ ਸਿਪਾਹੀਆਂ ਦਾ ਸਾਜਿਆ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਆਪ ਸੰਤ ਸਿਪਾਹੀ ਨੇ ਤੇ ਆਪਣਾ ਪੰਥ ਹੀ ਸੰਤ ਸਿਪਾਹੀਆਂ ਦਾ ਸਾਜਿਆ। ਗੁਰੂ ਕਾ ਖਾਲਸਾ ਚਾਹੇ ਮਾਈ ਏ, ਚਾਹੇ ਭਾਈ ਏ, ਚਾਹੇ ਬੀਬੀ ਏ, ਚਾਹੇ ਪੁਰਖ ਹੈ, ਜਿਸ ਵੇਲੇ ਅੰਮ੍ਰਿਤ ਵੇਲੇ ਉੱਠਦਾ ਹੈ ਚੌਂਕੜਾ ਮਾਰਦੇ ਨੇ ਤੇ ਵਾਹਿਗੁਰੂ ਗੁਰਮੰਤਰ ਦਾ ਜਪ ਕਰਦੇ ਨੇ, ਮੂਲ ਮੰਤਰ ਦਾ ਜਪ ਕਰਦੇ ਨੇ, ਗੁਰਸਿੱਖ ਪਿਆਰੇ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹਦੇ ਨੇ, ਚਾਹੇ ਉਹ ਬੀਬੀਆਂ ਨੇ, ਚਾਹੇ ਉਹ ਪੁਰਖ ਨੇ, ਸਾਧ ਸੰਗਤ ਜੀ ਉਦੋਂ ਸੰਤ ਕਿਰਿਆ ਕਰ ਰਹੇ ਨੇ, ਨਾਮ ਜਪ ਰਹੇ ਨੇ, ਉਹ ਬੀਬੀਆਂ ਵੀ ਸੰਤ ਤੇ ਉਹ ਪੁਰਖ ਵੀ ਸੰਤ। ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਕਰਦੇ ਨੇ, ਚੌਂਕੜੇ ਲਾਉਂਦੇ ਨੇ, ਜਿਹੜੇ ਜਿਹੜੇ ਵੀ ਮਾਈ ਭਾਈ ਚਾਹੇ ਬੱਚੇ ਨੇ ਚਾਹੇ ਬਜ਼ੁਰਗ ਨੇ ਨਾਮ ਨਾਲ ਜੁੜ ਗਏ ਉਹ ਸੰਤ ਨੇ। ਤੇ ਸਾਧ ਸੰਗਤ ਜੀ ਉਹੀ ਉਹ ਗੁਰੂ ਕਾ ਸੰਤ, ਜਦੋਂ ਸ਼ਮਸ਼ੀਰ ਲੈ ਕਰਕੇ ਹੱਥ ਵਿੱਚ ਸ਼ਸਤਰ ਪਕੜ ਕਰਕੇ ਸਵੈ ਰੱਖਿਆ, ਧਰਮ ਦੀ ਰੱਖਿਆ ਤੇ ਗਊ ਗਰੀਬ ਦੀ ਰੱਖਿਆ ਵਾਸਤੇ ਰਣ ਤੱਤੇ ਦੇ ਵਿੱਚ ਉਤਰ ਆਉਂਦਾ ਹੈ, ਉਦੋਂ ਗੁਰੂ ਕਾ ਸਿੱਖ ਉਹ ਸਿਪਾਹੀ ਹੈ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰਾ ਦਾ ਪੂਰਾ ਖਾਲਸਾ ਪੰਥ ਹੀ ਸੰਤ ਸਿਪਾਹੀਆਂ ਦਾ ਸਾਜਿਆ। ਕੁਝ ਕੁ ਲੋਕ ਸੌੜੀ ਸੋਚ ਵਾਲੇ ਕਹਿੰਦੇ ਜੀ ਦਸ ਗੁਰੂ ਸਾਹਿਬਾਨ ਹੀ ਸੰਤ ਹੋਏ ਨੇ, ਉਹੀ ਉਹ ਸੰਤ ਤੇ ਉਹੀ ਉਹ ਸਾਧ ਹੋਏ ਨੇ। ਸਾਧ ਸੰਗਤ ਜੀ ਉਹਨਾਂ ਨੂੰ ਵਿਚਾਰ ਦੀ ਘਾਟ ਹੈ, ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਨੇ ਤੇ ਵਿਚਾਰਨੇ ਦੀ ਲੋੜ ਹੈ ਉਹਨਾਂ ਨੂੰ, ਤਾਂ ਕਿ ਉਹਨਾਂ ਨੂੰ ਵੀ ਸਤਿਗੁਰੂ ਜੀ ਦੀ ਗੁਰਬਾਣੀ ਤੋਂ ਸੋਝੀ ਗਿਆਨ ਪ੍ਰਾਪਤ ਹੋਵੇ ਤੇ ਸੌੜੀ ਸੋਚ ਤੋਂ ਨਿਕਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਗੁਰਮਤ ਨੇ ਧਾਰਨ ਕਰਨ ਵਾਲੇ ਬਣਨ। ਸਤਿਗੁਰੂ ਜੀ ਬਖਸ਼ਿਸ਼ ਕਰਨਾ ਕਰਦੇ ਨੇ, ਭਗਤ ਦਾਨ ਦੀਜੈ ਜਾ ਚਾਹੇ ਸੰਤ ਜਨ। ਵਾਹਿਗੁਰੂ ਜੀ ਆਪ ਜੀ ਦੇ ਦਰ ਤੋਂ ਬੇਅੰਤ ਬੇਅੰਤ ਬੇਅੰਤ ਸੰਤ ਜਨ ਆਪ ਜੀ ਦੇ ਨਾਮ ਦਾ ਦਾਨ ਮੰਗਦੇ ਨੇ ਤੇ ਆਪ ਜੀ ਸਾਰਿਆਂ ਨੂੰ ਭਗਤੀ ਦਾ ਦਾਨ, ਨਾਮ ਦਾ ਦਾਨ ਦਿੰਦੇ ਹੋ। ਅਸੰਖ ਜਪ ਜਿੰਨੇ ਵੀ ਜਪ ਕਰਦੇ ਨੇ ਉਹ ਸੰਤ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਬੋਧੀ ਨੇ, ਚਾਹੇ ਉਹ ਜੈਨੀ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਸਾਧਨਾ ਸੰਪੰਨ ਕਰ ਲਈ, ਸ਼ਾਂਤ ਆਤਮਾ ਹੋ ਗਏ ਨਾ, ਉਹਨਾਂ ਸ਼ਾਂਤ ਆਤਮਾ ਵਾਲਿਆਂ ਨੂੰ ਸੰਤ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਵਿਆਕਰਣ ਦੇ ਅਨੁਸਾਰ ਸੰਤ ਸੱਸੇ ਟਿੱਪੀ ਤੇ ਤੱਤਾ ਹੈ, ਤੇ ਵਿਆਕਰਣ ਦੇ ਅਨੁਸਾਰ ਟਿੱਪੀ ਨਾਸਕੀ ਆਵਾਜ਼ ਹੈ, ਨੱਕ ਵਿੱਚੋਂ ਆਉਣ ਵਾਲੀ ਆਵਾਜ਼, ਇਸ ਦੇ ਵਿੱਚੋਂ ਨੰਨੇ ਅੱਖਰ ਦੀ ਸਵਰ ਨਿਕਲਦੀ ਹੈ। ਸੰਤ ਸੱਸੇ ਤੋਂ ਭਾਵ ਹੈ ਸਿਮਰਨ, ਨੰਨੇ ਤੋਂ ਭਾਵ ਹੈ ਨਿਮਰਤਾ, ਤੇ ਤੱਤੇ ਦਾ ਅਰਥ ਹੈ ਤਿਆਗ। ਜੋ ਸਦਾ ਸਿਮਰਨ ਕਰਦਾ ਹੈ ਫਿਰ ਹਉਮੈ ਨਾ ਕਰੇ ਕਿ ਮੈਂ ਸਿਮਰਨ ਕਰਦਾ ਹਾਂ, ਹਉਮੈ ਦਾ ਤਿਆਗ ਕਰੇ, ਇਹ ਵੀ ਮਾਣ ਨਾ ਕਰੇ ਮੈਂ ਤਿਆਗ ਕੀਤਾ, ਤਿਆਗ ਦਾ ਵੀ ਤਿਆਗ ਕਰੇ। ਇਸ ਪ੍ਰਕਾਰ ਜਿਹੜਾ ਤਿਆਗੀ ਉਹ ਸੰਤ ਹੈ, ਸਿਮਰਨ ਕਰੇ, ਸਦਾ ਨਿਮਰਤਾ ਰੱਖੇ ਤੇ ਤਿਆਗ ਦਾ ਵੀ ਤਿਆਗ ਕਰੇ ਉਹ ਸੰਤ ਹੈ। ਐਸੇ ਜਿਹੜੇ ਸੰਤ ਨੇ ਕੋਈ ਗਿਣਤੀ ਵਿੱਚ ਥੋੜ੍ਹੇ ਨਹੀਂ। ਅਸੰਖ ਜਪ, ਸ੍ਰਿਸ਼ਟੀ ਦੇ ਪ੍ਰਾਰੰਭ ਤੋਂ ਲੈ ਕਰਕੇ ਨਾਮ ਦਾ ਜਪ ਕਰਨ ਵਾਲੇ ਅਸੰਖਾਂ ਹੀ ਸੰਤ ਹੋਏ ਨੇ। ਅਸੰਖ ਭਾਉ, ਅਸੰਖਾਂ ਹੀ ਪ੍ਰੇਮਾ ਭਗਤੀ ਕਰਨ ਵਾਲੇ ਹੋਏ ਨੇ। ਤੇ ਜਿਹੜੇ ਕਹਿੰਦੇ ਦਸ ਹੀ ਸੰਤ ਗੁਰੂ ਸਾਹਿਬਾਨ ਤੇ ਦਸ ਹੀ ਸਾਧ ਨੇ, ਸਾਧ ਸੰਗਤ ਜੀ ਉਹਨਾਂ ਦੀ ਆਪਣੀ ਹੋਸ਼ੀ ਮਾਤਾ, ਇਹ ਗੁਰਮਤ ਨਹੀਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਬੇਅੰਤ ਬੇਅੰਤ ਸੰਤ ਜਨ ਤਿਸ ਦੇ ਦਰ ਤੋਂ ਭਗਤੀ ਦਾ ਦਾਨ ਮੰਗਦੇ ਨੇ ਤੇ ਵਾਹਿਗੁਰੂ ਜੀ ਤਿੰਨਾਂ ਨੂੰ ਭਗਤੀ ਦਿੰਦੇ ਨੇ। ਇਸੇ ਪ੍ਰਕਾਰ
1: ਗੋਪਾਲ ਰਾਏ,
0: ਭਾਈ ਤੁਸੀਂ ਸਾਰੇ ਤੇ ਸਰਾਏ ਪ੍ਰਕਾਸ਼ ਸਰੂਪ ਸ੍ਰਿਸ਼ਟੀ ਦੇ ਪ੍ਰਤਪਾਲਕ ਵਾਹਿਗੁਰੂ ਜੀ ਦੀ ਬੰਦਗੀ ਕਰੋ।
1: ਨਿਰੰਜਨ
0: ਜਿਸ ਦਾ ਨਾਮ ਜਪ ਕਰਕੇ, ਨਿਰੰਜਨ ਜੀ ਦੀ ਭਗਤੀ ਕਰਕੇ ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਹੋ ਜਾਈਦਾ ਹੈ। ਕੋਲਾਂ ਤੋਂ ਰਹਿਤ ਹੋ ਜਾਈਦਾ ਹੈ। ਜੇ ਸ਼ੂਦਰ ਵੀ ਨਾਮ ਜਪੇ ਤੇ ਵੱਡਾ ਭਾਰੀ ਭਗਤ ਬਣ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਜਾਤ ਪਾਤ ਦੇ ਭੇਦ ਵਿੱਚੋਂ ਕੱਢ ਲੈਣਾ ਕਰਦੇ ਨੇ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪੁਰਾਨ। ਇਸ ਪ੍ਰਕਾਰ ਭਾਈ ਜਾਤੀ ਕੁਲਾਂ ਦੀ ਵੀ ਨਿਵਿਰਤੀ ਕਰ ਦਿੰਦੇ ਨੇ ਤੇ ਮਾਇਆ ਕਾਲਖ ਤੋਂ ਅਸੰਗ ਕਰ ਦਿੰਦੇ ਹਨ। ਵਾਹਿਗੁਰੂ ਜੀ ਦੇ ਦਰ ਤੋਂ ਮੰਗਦੇ ਰਹੀਏ, ਵਾਹਿਗੁਰੂ ਜੀ ਕਿਰਪਾਲਤਾ ਕਰਕੇ ਸਾਨੂੰ ਆਪਣੀ ਪ੍ਰੇਮਾ ਭਗਤੀ ਦਾ ਦਾਨ ਦੇਣਾ ਕਰੋ।
1: ਸੰਤ ਜਨ
0: ਜਿਹੜੇ ਸੰਤ ਜਨ ਆਪ ਜੀ ਦੀ ਭਗਤੀ ਮੰਗਦੇ ਨੇ ਨਾ, ਉਹੀ ਉਹ ਭਗਤੀ ਸਾਨੂੰ ਵੀ ਦੇਣਾ ਕਰੋ। ਸੰਤ ਜਨ ਆਪ ਜੀ ਦੀ ਭਗਤੀ ਪ੍ਰੇਮਾ ਭਗਤੀ ਮੰਗਦੇ ਨੇ ਮਹਾਰਾਜ, ਅਸੀਂ ਵੀ ਆਪ ਜੀ ਦੇ ਜਨ ਬਣ ਕਰਕੇ ਉਹੀ ਉਹ ਦਾਤ ਮੰਗਦੇ ਹਾਂ ਜੋ ਭਗਤੀ ਦੀ ਦਾਤ ਆਪ ਜੀ ਆਪਣੇ ਸੰਤ ਜਨਾਂ ਨੂੰ ਦੇਣਾ ਕਰਦੇ ਹੋ। ਮਹਾਰਾਜ ਕਿਰਪਾਲਤਾ ਕਰੋ, ਕਿਰਪਾ ਕਰਕੇ ਇਹ ਪ੍ਰੇਮਾ ਭਗਤੀ ਦੀ ਦਾਤ ਸ਼ਰਧਾ ਰੂਪੀ ਝੋਲੀ ਦੇ ਅੰਦਰ, ਹਿਰਦੇ ਰੂਪੀ ਝੋਲੀ ਦੇ ਅੰਦਰ ਪਾ ਦੇਣਾ ਕਰੋ। ਵਿਸ਼ਰਾਮ ਦੇ ਕਰਕੇ ਭਗਤ ਸਾਹਿਬ ਜੀ ਫਰਮਾਉਂਦੇ ਹਨ ਜੀਓ,
1: ਘਰ ਦਿਗ ਦਿਸਾ ਸਰਾਏ ਚਾ।
0: ਇਸ ਵੇਲੇ ਭਗਤ ਸਾਹਿਬ ਜੀ ਨੂੰ ਪੁੱਛਣਾ ਕੀਤਾ, ਹੇ ਭਗਤ ਜੀ, ਆਪ ਜੀ ਨੇ ਪਰਮੇਸ਼ਰ ਜੀ ਨੂੰ ਰਾਏ ਆਖਿਆ, ਰਾਏ ਨਾਮ ਰਾਜੇ ਦਾ, ਰਾਏ ਨਾਮ ਪ੍ਰਕਾਸ਼ ਰੂਪ ਦਾ। ਆਪ ਜੀ ਜੇ ਪਰਮੇਸ਼ਰ ਜੀ ਨੂੰ ਪ੍ਰਕਾਸ਼ ਰੂਪ ਕੁਲਾਂ ਤੋਂ ਰਹਿਜ ਰਾਜਾ ਰੂਪ ਕਥਨ ਕਰਦੇ ਹੋ ਤੇ ਜਦੋਂ ਰਾਜਿਆਂ ਦੇ ਦਰਬਾਰ ਲੱਗਦੇ ਨੇ ਨਾ, ਉਦੋਂ ਵੱਡੀਆਂ ਵੱਡੀਆਂ ਚਾਨਣੀਆਂ ਤੇ ਕਨਾਤਾਂ ਲੱਗਦੀਆਂ ਨੇ, ਤੰਬੂ ਲੱਗਦੇ ਨੇ, ਸਰਾਈਚੇ ਲੱਗਦੇ ਨੇ। ਪਰਮੇਸ਼ਰ ਜੀ ਜੇ ਰਾਜਾ ਰੂਪ ਨੇ ਤੇ ਇਸ ਦੇ ਸ਼ਾਮਿਆਨੇ ਕਿਹੜੇ ਨੇ, ਤੰਬੂ ਕਿਹੜੇ ਨੇ, ਚਾਨਣੀਆਂ ਕਿਹੜੀਆਂ, ਕਨਾਤਾਂ ਕਿਹੜੀਆਂ ਤਾਨਣੀਆਂ ਹੋਈਆਂ ਨੇ। ਤੇ ਆਪ ਜੀ ਫਰਮਾਉਂਦੇ ਹਨ, ਜਾ ਚੈ ਘਰ, ਜਿਸ ਰਾਜਾ ਸਰੂਪ ਪਰਮੇਸ਼ਰ ਜੀ ਦੇ ਘਰ ਵਿੱਚ ਦਿਗ ਜਿਹੜੇ ਦਿਗਪਾਲ ਨੇ ਨਾ, ਉਹ ਦਿਸੈ ਸਰਾਈਚਾ, ਦਸਾ ਹੀ ਦਿਸ਼ਾਵਾਂ ਰੂਪੀ ਸਰਾਈਚਾ ਚਾਨਣੀਆਂ ਨੂੰ ਕਨਾਤਾਂ ਨੂੰ ਬੰਨਣ ਵਾਲੇ ਨੇ। ਦਿਸਾ ਜਿਹੜੀਆਂ ਦਿਸਾ ਤੇ ਵਿਦਿਸਾ ਨੇ, ਦਿਸ਼ਾ ਕਹੀਆਂ ਜਾਂਦੀਆਂ ਨੇ ਉੱਤਰ ਦੱਖਣ ਪੂਰਬ ਤੇ ਪੱਛਮ, ਵਿਦਿਸਾ ਕਹੀਆਂ ਜਾਂਦੀਆਂ ਨੇ ਇਹਨਾਂ ਦੇ ਚਾਰੇ ਕੋਨੇ, ਉਪਦਿਸ਼ਾ ਵੀ ਕਿਹਾ ਜਾਂਦਾ, ਨੈਰਤ ਕੋਣ, ਅਗਨੀ ਕੋਣ, ਈਸ਼ਾਨ ਕੋਣ, ਵੈਵ ਕੋਣ, ਇਹ ਚਾਰੇ ਉਪਦਿਸ਼ਾ ਨੇ, ਅੱਠ ਹੋ ਗਈਆਂ। ਇੱਕ ਥੱਲੇ ਦੀ ਪਾਤਾਲ ਦੀ ਦਿਸ਼ਾ, ਇੱਕ ਉੱਪਰ ਦੀ ਆਕਾਸ਼ ਦੀ ਦਿਸ਼ਾ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਰਾਜਿਆਂ ਦੇ ਸ਼ਾਮਿਆਂ ਨੇ, ਰਾਜਿਆਂ ਦੀਆਂ ਕਨਾਤਾਂ ਤੇ ਥੋੜੀਆਂ ਜਗ੍ਹਾ ਤੇ ਤਾਣੀਆਂ ਜਾਂਦੀਆਂ ਨੇ, ਪਰ ਜਿਹੜੇ ਪਰਮੇਸ਼ਰ ਜੀ ਰਾਜੇ ਨੇ ਨਾ, ਦਿਗ ਜਿਹੜੇ ਦਿਗਪਾਲ, ਅੱਠ ਵੱਡੇ ਹਾਥੀ ਮੰਨੇ ਜਾਂਦੇ ਨੇ। ਇਸੇ ਪ੍ਰਕਾਰ ਆਪ ਜੀ ਬਚਨ ਕਰਨਾ ਕਰਦੇ ਨੇ, ਇਹ ਦਿਗਪਾਲ ਦਸੇ ਹੀ ਦਿਸ਼ਾਵਾਂ ਰੂਪੀ ਕਨਾਤਾਂ ਨੂੰ ਬੰਨ ਰਹੇ ਨੇ। ਦਸੇ ਦਿਸ਼ਾਵਾਂ ਰੂਪੀ ਕਨਾਤਾਂ ਹਨ ਜਿਸ ਪਰਮੇਸ਼ਰ ਰਾਜਾ ਜੀ
1: ਦੀਆਂ। ਭਵਨ ਚਿੱਤਰਸਾਲਾ,
0: ਮਹਾਰਾਜ ਜਿਹੜੇ ਰਾਜੇ ਹੁੰਦੇ ਨੇ ਨਾ, ਉਹ ਹਵਾ ਨੂੰ ਭੱਖਣ ਵਾਸਤੇ, ਠੰਡੀ ਥਾਂ ਤੇ ਬੈਠਣ ਵਾਸਤੇ ਚਿੱਤਰਸਾਲਾ ਬਣਾਉਂਦੇ ਨੇ, ਐਸੇ ਘਰ ਬਣਾਉਂਦੇ ਨੇ, ਕੰਧਾਂ ਦੇ ਉੱਪਰ ਚਿੱਤਰਕਾਰੀਆਂ ਕੀਤੀਆਂ ਹੁੰਦੀਆਂ ਨੇ। ਇਸ ਪ੍ਰਕਾਰ ਕੁਛ ਥਾਵਾਂ ਤੇ ਉਹਨਾਂ ਨੂੰ ਰੰਗ ਮਹਿਲ ਵੀ ਕਿਹਾ ਜਾਂਦਾ। ਪੁਰਾਣੇ ਰਾਜਿਆਂ ਦੇ ਕਿਲੇ ਹੁੰਦੇ ਸਨ, ਵਿੱਚ ਰੰਗ ਮਹਿਲ ਬਣੇ ਹੋਇਆ ਕਰਦੇ ਸਨ। ਮਹਾਰਾਜ ਰੰਗ ਮਹਿਲ ਬਣਾਉਂਦੇ ਨੇ, ਚਿੱਤਰਸਾਲਾ ਬਣਾਉਂਦੇ ਨੇ, ਜੇ ਪਰਮੇਸ਼ਰ ਜੀ ਰਾਜਾ ਨੇ ਤਿੰਨਾਂ ਦੀ ਚਿੱਤਰਸਾਲਾ ਕਿਹੜੀ ਹੈ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਬੈਕੁੰਠ ਭਵਨ ਚਿੱਤਰਸਾਲਾ, ਜਿਹੜਾ ਬੈਕੁੰਠ ਧਾਮ ਹੈ ਨਾ ਪਰਮੇਸ਼ਰ ਜੀ ਦਾ, ਉਹ ਚਿੱਤਰਸਾਲਾ ਵਿਸ਼ੇਸ਼ ਕਰਕੇ ਸ਼ਿੰਗਾਰ ਰੂਪ ਸ਼ਿੰਗਾਰੀ ਹੋਈ ਚਿੱਤਰਸਾਲਾ ਹੈ। ਭਾਵੇਂ ਬਾਕੀ ਦੇ ਵੀ ਲੋਕ ਨੇ, ਪਰ ਸਭਨਾਂ ਦੇ ਵਿੱਚੋਂ ਜ਼ਿਆਦਾ ਜੋ ਰੰਗ ਮਹਿਲ, ਜੋ ਕੌਤਕ ਆਨੰਦ ਵਾਲਾ ਸਥਾਨ ਹੈ, ਉਹ ਬੈਕੁੰਠ ਧਾਮ ਹੈ ਪਰਮੇਸ਼ਰ ਜੀ ਦਾ।
1: ਲੋਕ ਸਾਮਾਨ ਪੂਰੀ ਵਾਲੇ,
0: ਇਸੇ ਪ੍ਰਕਾਰ ਰਾਜਿਆਂ ਨੇ ਸਮਾਨ ਸਧਾਰਨ ਸਥਾਨ ਵੀ ਤੇ ਬਣਾਏ ਹੁੰਦੇ ਨਾ ਬੈਠਣ ਵਾਸਤੇ। ਜਦੋਂ ਆਮ ਲੋਕ ਆਉਂਦੇ ਨੇ ਤੇ ਸਾਧ ਸੰਗਤ ਜੀ ਦੀਵਾਨੇ ਆਮ ਲੱਗਿਆ ਕਰਦਾ, ਤੇ ਜਦੋਂ ਖਾਸ ਲੋਕ ਆਉਂਦੇ ਨੇ ਫਿਰ ਦੀਵਾਨੇ ਖਾਸ ਸਜਿਆ ਕਰਦਾ ਸੀ। ਰਾਜਿਆਂ ਦੇ ਦੀਵਾਨੇ ਆਮ, ਦੀਵਾਨੇ ਖਾਸ ਹੁੰਦੇ ਨੇ। ਮਹਾਰਾਜ ਪਰਮੇਸ਼ਰ ਜੀ ਦਾ ਖਾਸ ਦੀਵਾਨ ਚਿੱਤਰਸਾਲਾ ਤੇ ਬੈਕੁੰਠ ਹੋ ਗਿਆ, ਚਿੱਤਰ ਭਵਨ ਤਾਂ ਰੰਗ ਮਹਿਲ ਤਾਂ ਬੈਕੁੰਠ ਹੋ ਗਿਆ, ਤੇ ਪਰਮੇਸ਼ਰ ਜੀ ਦਾ ਫਿਰ ਦੀਵਾਨੇ ਆਮ ਆਮ ਸਥਾਨ ਕਿਹੜਾ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸਪਤ ਲੋਕ, ਜਿਹੜੇ ਸੱਤ ਲੋਕ ਸਤਪੁਰੀਆਂ ਕਹੀਆਂ ਜਾਂਦੀਆਂ ਨੇ ਨਾ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਇਸੇ ਪ੍ਰਕਾਰ ਜੋ ਦੇਵਤਿਆਂ ਦਾ ਭੰਡਾਰੀ ਹੈ ਤੇ ਇਸ ਦੀ ਪੁਰੀ ਕਹੀ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਇਹਨਾਂ ਪੁਰੀਆਂ ਦੇ ਸਮੇਤ ਜਿਹੜੀਆਂ ਸੱਤ ਪੁਰੀਆਂ ਦੇਵਤਿਆਂ ਦੀਆਂ ਕਹੀਆਂ ਜਾਂਦੀਆਂ ਨੇ, ਗੰਧਰਵਪੁਰੀ ਇਤਿਆਦਿਕ, ਅਲਕਾਪੁਰੀ, ਭਾਈ ਇਹ ਸੱਤ ਪੁਰੀਆਂ ਜਿਹੜੀਆਂ ਨੇ ਨਾ ਪਰਮੇਸ਼ਰ ਜੀ ਦੀਆਂ, ਇਹ ਪਰਮੇਸ਼ਰ ਜੀ ਦੇ ਸਮਾਨ ਆਮ ਸਧਾਰਨ ਪੁਰੀਆਂ ਨੇ। ਇਹ ਪਰਮੇਸ਼ਰ ਜੀ ਦੇ ਸਧਾਰਨ ਸਥਾਨ ਦੀਵਾ ਨੇ ਆਮ ਜਾਣਨਾ ਕਰੋ। ਇਸੇ ਪ੍ਰਕਾਰ ਪੂਰੀਅਲੇ ਜਿਹੜੇ ਸੱਤ ਪਾਤਾਲ ਨੇ ਨਾ, ਸੱਤ ਆਕਾਸ਼ ਤੇ ਸੱਤ ਪਾਤਾਲ, ਇਹ 14 ਭਵਨ ਕਹੇ ਜਾਂਦੇ ਨੇ। ਇਹ 14 ਭਵਨ ਪਰਮੇਸ਼ਰ ਜੀ ਦੇ ਸਮਾਨ ਸਥਾਨ, ਸਧਾਰਨ ਸਥਾਨ ਦੀਵਾ ਨੇ ਆਮ ਜਾਣਨਾ ਕਰੋ।
1: ਜਾਂਚਾ ਘਰ ਲਛਮੀ ਕੁਵਾਰੀ,
0: ਫਿਰ ਬੇਨਤੀ ਕੀਤੀ ਭਗਤ ਜੀ। ਰਾਜਿਆਂ ਦੇ ਬੇਅੰਤ ਕੌਤਕ ਹੁੰਦੇ ਨੇ। ਇੱਕ ਕੌਤਕ ਰਾਜਿਆਂ ਦਾ ਇਹ ਹੁੰਦਾ ਕਿ ਉਹਨਾਂ ਦੇ ਮਹਿਲਾਂ ਦੇ ਅੰਦਰ ਜਵਾਨ ਇਸਤਰੀਆਂ ਰਾਣੀਆਂ ਹੁੰਦੀਆਂ ਨੇ। ਇਸੇ ਪ੍ਰਕਾਰ ਨਵੇਂ ਤੋਂ ਨਵਾਂ ਵਿਆਹ ਰਚਦੇ ਨੇ ਤੇ ਜਵਾਨ ਇਸਤਰੀਆਂ ਮਹਿਲਾਂ ਵਿੱਚ ਰੱਖਦੇ ਨੇ। ਜੇ ਪਰਮੇਸ਼ਰ ਜੀ ਰਾਜਾ ਰੂਪ ਨੇ ਤੇ ਪਰਮੇਸ਼ਰ ਜੀ ਦੇ ਪਾਸ ਜਵਾਨ ਇਸਤਰੀ ਕਿਹੜੀ ਹੈ? ਤੇ ਆਪ ਜੀ ਬਖਸ਼ਿਸ਼ ਕਰਦੇ ਨੇ, ਜਾਂ ਚੈ ਘਰ, ਰਾਰੇ ਨੂੰ ਸਿਹਾਰੀ ਹੈ ਘਰ ਦੇ ਵਿੱਚ। ਜਿਸ ਪਰਮੇਸ਼ਰ ਵਾਹਿਗੁਰੂ ਰਾਜਾ ਸਰੂਪ ਜੀ ਦੇ ਘਰ ਦੇ ਅੰਦਰ ਲਛਮੀ ਕੁਆਰੀ, ਜੋ ਲਛਮੀ ਹੈ ਨਾ, ਇਹ ਕੁਆਰੀ ਇਸਤਰੀ ਹੈ। ਇਹ ਸਦਾ ਕੁਮਾਰ ਅਵਸਥਾ ਦੇ ਵਿੱਚ ਰਹਿੰਦੀ ਏ, ਕਦੇ ਮਾਇਆ ਦੇ ਉੱਪਰ ਬੁਢਾਪਾ ਨਹੀਂ ਆਉਂਦਾ। ਇਸੇ ਪ੍ਰਕਾਰ ਮਾਇਆ ਨੇ ਕਿਸੇ ਨੂੰ ਜਨਮ ਨਹੀਂ ਦਿੱਤਾ ਨਾ। ਜਿਸ ਪ੍ਰਕਾਰ ਪਾਰਵਤੀ ਦੀ ਔਲਾਦ ਹੈ, ਸੱਚੀ ਦੇਵੀ ਦੀ ਔਲਾਦ ਹੈ, ਪਰ ਇਸੇ ਪ੍ਰਕਾਰ ਸਾਧ ਸੰਗਤ ਜੀ ਲਛਮੀ ਦੀ ਕੋਈ ਪ੍ਰਤੱਖ ਔਲਾਦ ਨਹੀਂ। ਪ੍ਰਤੱਖ ਕਿਸੇ ਨੂੰ ਜਨਮ ਨਾ ਦੇਣੇ ਕਰਕੇ ਬਚਨ ਕੀਤਾ ਭਾਈ, ਉਹ ਕੁਮਾਰ ਅਵਸਥਾ ਵਿੱਚ ਰਹਿੰਦੀ ਹੈ। ਪਰਮੇਸ਼ਰ ਜੀ ਦੇ ਘਰ ਇਸਤਰੀ ਜੋ ਮਾਇਆ ਹੈ, ਸਦਾ ਕੁਮਾਰ ਅਵਸਥਾ ਵਿੱਚ ਰਹਿੰਦੀ ਏ, ਕਦੇ ਉਸਦੇ ਉੱਪਰ ਬੁਢਾਪਾ ਆਉਂਦਾ ਹੀ ਨਹੀਂ। ਰਾਜੇ ਰਾਣੀਆਂ ਲਿਆਉਂਦੇ ਨੇ, ਜਵਾਨ ਇਸਤਰੀਆਂ ਲਿਆਉਂਦੇ ਨੇ, ਪਰ ਬਜ਼ੁਰਗੀ ਦੀ ਅਵਸਥਾ ਆ ਜਾਂਦੀ, ਸਰੀਰ ਬਜ਼ੁਰਗ ਬੁੱਢੇ ਹੋ ਜਾਂਦੇ ਨੇ। ਪਰਮੇਸ਼ਰ ਜੀ ਦੀ ਇਸਤਰੀ ਮਾਇਆ ਐਸੀ ਹੈ ਜਿਹੜੀ ਸਦਾ ਜਵਾਨੀ ਭਰ ਜੋਬਨ ਦੀ ਅਵਸਥਾ ਦੇ ਅੰਦਰ ਰਹਿੰਦੀ ਹੈ।
1: ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ,
0: ਫਿਰ ਪੁੱਛਣਾ ਕੀਤਾ, ਜਿਹੜੇ ਰਾਜੇ ਨੇ ਨਾ, ਉਹ ਤਰ੍ਹਾਂ ਤਰ੍ਹਾਂ ਦੀਆਂ ਰੌਸ਼ਨੀਆਂ ਕਰਦੇ ਨੇ। ਰਾਤ ਹੋ ਜਾਵੇ ਮਿਸਾਲਾਂ ਜਗਦੀਆਂ ਨੇ, ਬਨੇਰਿਆਂ ਤੇ ਦੀਵੇ ਜਗਦੇ ਨੇ, ਦੀਪਮਾਲਾ ਕੀਤੀਆਂ ਜਾਂਦੀਆਂ ਨੇ। ਪਰਮੇਸ਼ਰ ਜੀ ਦੇ ਘਰ ਦੇ ਦੀਵੇ ਕਿਹੜੇ ਨੇ? ਤੇ ਆਪ ਜੀ ਬਚਨ ਕਰਦੇ ਨੇ, ਚੰਦ ਸੂਰਜ ਦੀਵੜੇ। ਪਰਮੇਸ਼ਰ ਜੀ ਦੇ ਘਰ ਦੇ ਭਾਈ ਚੰਦ ਤੇ ਸੂਰਜ ਹੀ ਦੋ ਦੀਵੇ ਨੇ। ਸੂਰਜ ਪਰਮੇਸ਼ਰ ਜੀ ਦੇ ਘਰ ਦਾ ਦਿਨ ਦਾ ਦੀਵਾ ਹੈ ਤੇ ਚੰਦ ਪਰਮੇਸ਼ਰ ਜੀ ਦੇ ਘਰ ਦਾ ਰਾਤ ਦਾ ਦੀਵੜਾ ਹੈ ਜੀਓ।
1: ਕਾਲ ਬਪੜਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਰਾਜੇ ਹੁੰਦੇ ਨੇ ਨਾ, ਉਹਨਾਂ ਦੇ ਦਰ ਤੇ ਤਮਾਸ਼ਾ ਕਰਕੇ ਦਿਖਾਉਣ ਵਾਲੇ ਬਹਿਰੂਪੀਏ ਹੁੰਦੇ ਨੇ। ਉਹ ਰਾਜੇ ਦਾ ਮਨ ਰਿਝਾਉਣ ਵਾਸਤੇ ਖੇਲ ਕਰਕੇ, ਨਾਟਕ ਕਰਕੇ, ਚੇਟਕ ਕਰਕੇ, ਬਾਜੀ ਪਾ ਕਰਕੇ ਦਿਖਾਉਂਦੇ ਨੇ। ਪਰਮੇਸ਼ਰ ਜੀ ਦੇ ਦਰ ਦਾ ਇਸ ਪ੍ਰਕਾਰ ਨਾਟਕ ਕਰਨ ਵਾਲਾ, ਚੇਟਕ ਕਰਨ ਵਾਲਾ, ਕੌਤਕ ਕਰਨ ਵਾਲਾ ਬਹਿਰੂਪੀਆ ਕੌਣ ਹੈ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਕੌਤਕ ਕਾਲ ਬਪੜਾ, ਇਹ ਜਿਹੜਾ ਕਾਲ ਹੈ ਨਾ, ਇਹ ਜੀਵਾਂ ਨੂੰ ਜਨਮ ਦੇਣ ਰੂਪੀ ਤੇ ਮਾਰ ਦੇਣ ਰੂਪੀ ਜਿਹੜੇ ਕੌਤਕ ਕਰ ਰਿਹਾ ਨਾ, ਇਹ ਪਰਮੇਸ਼ਰ ਜੀ ਦੇ ਦਰ ਦਾ ਮਸਖਰਾ ਹੀ ਜਾਣੋ, ਇਹ ਪਰਮੇਸ਼ਰ ਜੀ ਦੇ ਦਰ ਦਾ ਬਹਿਰੂਪੀਆ ਹੀ ਜਾਣੋ। ਇਹ ਪਰਮੇਸ਼ਰ ਜੀ ਦੇ ਦਰ ਤੇ ਇਸ ਪ੍ਰਕਾਰ ਕੌਤਕ ਕਰ ਕਰਕੇ ਵਿਚਾਰਾ ਬਪੜਾ ਕਾਲ ਪਰਮੇਸ਼ਰ ਜੀ ਨੂੰ ਰਿਝਾ ਰਿਹਾ ਹੈ ਜੀਓ।
1: ਕੋਤਵਾਲ ਸੋ ਕਰਾ ਸ੍ਰੀ,
0: ਮਹਾਰਾਜ ਰਾਜੇ ਦੇ ਦਰਬਾਰ ਵਿੱਚ ਕੋਤਵਾਲ ਹੋਇਆ ਕਰਦੇ ਨੇ, ਜੋ ਸ਼ਹਿਰ ਦੇ ਮਸਲੇ ਮੁਕੱਦਮੇ ਰਾਜੇ ਦੇ ਅੱਗੇ ਰੱਖਿਆ ਕਰਦੇ ਤੇ ਫੈਸਲੇ ਕਰਿਆ ਕਰਵਾਇਆ ਕਰਦੇ ਨੇ। ਜੇ ਪਰਮੇਸ਼ਰ ਜੀ ਰਾਜਾ ਨੇ ਤੇ ਪਰਮੇਸ਼ਰ ਜੀ ਦੇ ਦਰ ਦਾ ਕੋਤਵਾਲ ਕੌਣ ਹੈ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਕੋਤਵਾਲ ਸੋ ਕਰਾ ਸ੍ਰੀ, ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਪਰਮੇਸ਼ਰ ਜੀ ਦੇ ਦਰ ਦੇ ਉੱਪਰ ਲੇਖਾ ਲੈਣ ਵਾਲਾ ਧਰਮ ਰਾਜਾ ਜੋ ਕਰਾ ਸ੍ਰੀ ਸਭਨਾ ਦੇ ਸਿਰ ਦੀ ਕਾਰ ਨੂੰ ਕਰਦਾ, ਲੇਖੇ ਨੂੰ ਦੇਖਦਾ ਨਾ, ਇਹ ਪਰਮੇਸ਼ਰ ਜੀ ਦੇ ਦਰ ਦਾ ਕੋਤਵਾਲ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵਿਦਵਾਨ ਜਨਾਂ ਨੇ ਦੂਸਰਾ ਪਾਠ ਕੀਤਾ, ਸੁਕਰਾ ਸ੍ਰੀ, ਜੋ ਸਾਰੇ ਦੈਂਤਾਂ ਦੇ ਵਿੱਚੋਂ ਸ੍ਰੀ ਸ਼੍ਰੋਮਣੀ ਸ਼ੁਕਰਾਚਾਰੀਆ ਦੈਂਤ ਗੁਰੂ ਕਿਹਾ ਜਾਂਦਾ ਨਾ, ਇਹ ਪਰਮੇਸ਼ਰ ਜੀ ਦੇ ਦਰ ਦਾ ਕੋਤਵਾਲ ਜਾਣਨਾ ਕਰੋ। ਸੋ ਕਰਾ ਸ੍ਰੀ, ਜੋ ਸਭਨਾਂ ਨੂੰ ਸਿਰੇ ਸਿਰ ਧੰਦੇ ਤਿੰਨਾਂ ਦੀ ਕਾਰ ਦੀ ਵਿਚਾਰ ਕਰ ਰਿਹਾ, ਐਸਾ ਧਰਮ ਰਾਜਾ ਵੀ ਭਾਈ ਤਿਸ ਦੇ ਦਰ ਦਾ ਕੋਤਵਾਲ ਜਾਣਨਾ ਕਰੋ।
1: ਐਸਾ ਰਾਜਾ ਸ੍ਰੀ ਨਰਹਰੀ,
0: ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਹੇ ਸਤਸੰਗੀ ਜਨੋ, ਹੇ ਪ੍ਰੇਮੀਓ, ਸੋ ਸ੍ਰੇਸ਼ਟ ਐਸਾ ਰਾਜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਐਸੇ ਰਾਜਾ ਨੇ ਸ੍ਰੀ ਸੁਭਾਏ ਮਾਨ ਪਰਮੇਸ਼ਰ ਜੀ ਨਰ ਹਰੀ, ਜੋ ਸਾਰਿਆਂ ਨਰਾਂ ਨੂੰ ਹਰੀ ਹਰਿਆਂ ਭਰਿਆ ਕਰਨੇ ਵਾਲੇ ਨੇ। ਜੀਵਨ ਰੂਪ ਹੋ ਕਰਕੇ ਖਾਣ ਪਾਨ ਪਹਿਰਾਂ ਦੇ ਕਰਕੇ ਹਰਿਆ ਭਰਿਆ ਕਰਨੇ ਵਾਲੇ ਨੇ। ਜੋ ਹਰੀ ਜੀ ਹਰ ਇੱਕ ਨਰ ਦੇ ਅੰਦਰ ਆਏ ਹੋਏ ਨੇ, ਐਸੇ ਸੁਭਾਏ ਮਾਨ ਪਰਮੇਸ਼ਰ

0: ਤੇ ਭਗਤ ਜੀ ਦੁਨੀਆਂ ਦੇ ਅੰਦਰ ਤੇ ਅਸੀਂ ਬਜ਼ੁਰਗਾਂ ਤੋਂ ਇਹ ਸੁਣਦੇ ਆਏ ਹਾਂ ਕਿ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਕਰਦਾ, ਬ੍ਰਹਮਾ ਜੀਵਾਂ ਨੂੰ ਪੈਦਾ ਕਰਦਾ। ਆਪ ਜੀ ਬਚਨ ਕਰਦੇ ਹੋ ਸ੍ਰਿਸ਼ਟੀ ਦੇ ਕਰਤਾ ਪਰਮੇਸ਼ਰ ਜੀ ਨੇ। ਮਹਾਰਾਜ ਜੋ ਸੁਣਦੇ ਆਏ ਹਾਂ ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ, ਇਸ ਦੇ ਪ੍ਰਥਾਏ ਸਾਨੂੰ ਵਿਖਿਆਨ ਕਰਕੇ ਸੁਣਾਓ। ਅਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਜਾ ਕੇ ਘਰ ਕੁਲਾਲ ਬ੍ਰਹਮਾ। ਭਾਈ ਜਿਹੜਾ ਬ੍ਰਹਮਾ ਹੈ ਨਾ, ਮਾਨੋ ਇਹ ਤੇ ਪਰਮੇਸ਼ਰ ਜੀ ਦੇ ਘਰ ਦਾ ਇੱਕ ਜੁਲਾਹਾ ਹੈ। ਜਿਵੇਂ ਇੱਕ ਰਾਜੇ ਦੇ ਰਾਜ ਵਿੱਚ ਕਈ ਜੁਲਾਹੇ ਹੁੰਦੇ ਨੇ ਨਾ, ਇਵੇਂ ਕਹਿ ਲਈਏ ਘੁਮਿਆਰ ਹੁੰਦੇ ਨੇ ਨਾ, ਤਾਂ ਭਾਂਡਿਆਂ ਨੂੰ ਬਣਾਉਂਦੇ ਨੇ, ਛੋਟੇ ਭਾਂਡੇ ਬਣਾ ਦਿੱਤੇ, ਵੱਡੇ ਭਾਂਡੇ ਬਣਾ ਦਿੱਤੇ, ਇਸ ਪ੍ਰਕਾਰ ਘੜੇ ਬਣਾ ਦਿੱਤੇ, ਕੁੰਭ ਬਣਾ ਦਿੱਤੇ, ਚਾਟੀਆਂ ਬਣਾ ਦਿੱਤੀਆਂ, ਕੁੱਜੇ ਬਣਾ ਦਿੱਤੇ, ਚੱਪਣੀਆਂ ਬਣਾ ਦਿੱਤੀਆਂ, ਬੁਗਨੀਆਂ ਬਣਾ ਦਿੱਤੀਆਂ, ਗੋਲਕਾਂ ਬਣਾ ਦਿੱਤੀਆਂ, ਕਈ ਪ੍ਰਕਾਰ ਦੇ ਭਾਂਡੇ ਬਣਾਉਂਦੇ ਨੇ ਨਾ। ਇੱਕ ਰਾਜੇ ਦੇ ਰਾਜ ਵਿੱਚ ਕਈ ਘੁਮਿਆਰ, ਘੁਮਿਆਰ ਜਾਤੀ ਸੂਚਕ ਸ਼ਬਦ ਨਹੀਂ, ਇਹ ਕਿਰਤ ਦਾ ਵਾਚਕ ਜਾਣਨਾ, ਜੋ ਭਾਂਡਿਆਂ ਨੂੰ ਘੜੇ ਸੋ ਘੁਮਿਆਰ। ਜਿਵੇਂ ਇੱਕ ਰਾਜੇ ਦੇ ਰਾਜ ਵਿੱਚ ਕਈ ਘੁਮਿਆਰ ਹੁੰਦੇ ਨੇ, ਇਸ ਪ੍ਰਕਾਰ ਪਰਮੇਸ਼ਰ ਜੀ ਦੇ ਦਰ ਤੇ ਕੋਟ ਬ੍ਰਹਮੇ ਜੱਗ ਸਾਜਣ ਲਾਏ, ਕਰੋੜਾਂ ਹੀ ਬ੍ਰਹਮੇ ਪਰਮੇਸ਼ਰ ਜੀ ਨੇ ਦਰ ਦੇ ਘੁਮਿਆਰ ਬਣਾ ਕੇ ਬਿਠਾਏ ਨੇ, ਉਹ ਸਰੀਰਾਂ ਰੂਪੀ ਭਾਂਡਿਆਂ ਨੂੰ ਘੜੀ ਜਾਂਦੇ ਨੇ। ਇਸ ਪ੍ਰਕਾਰ ਭਾਈ ਬ੍ਰਹਮਾ ਜੀ ਨੂੰ ਕੋਈ ਕਰਤਾ ਜਾਂ ਰੱਬ ਨਾ ਜਾਣੋ, ਇਸ ਨੂੰ ਪਰਮੇਸ਼ਰ ਜੀ ਦੇ ਘਰ ਦਾ ਕੁਲਾਲ, ਪਰਮੇਸ਼ਰ ਜੀ ਦੇ ਘਰ ਦਾ ਇੱਕ ਸਰੀਰਾਂ ਰੂਪੀ ਭਾਂਡਿਆਂ ਨੂੰ ਘੜਨ ਵਾਲਾ ਘੁਮਿਆਰ ਜਾਣਨਾ
1: ਕਰੋ।
0: ਇਸ ਪ੍ਰਕਾਰ ਚਾਰ ਮੁਖਾਂ ਵਾਲਾ ਚਤੁਰ ਦਾ ਅਰਥ ਚਾਰ ਹੈ। ਚਾਰ ਮੁਖਾਂ ਵਾਲਾ ਜਿਹੜਾ ਬ੍ਰਹਮਾ ਹੈ ਨਾ, ਇਹ ਡਾਵੜਾ ਡੀਲ ਡੌਲ ਨੂੰ ਬਣਾਉਂਦਾ ਹੈ, ਸਭਨਾਂ ਦੀ ਡੌਲ ਬਣਾ ਰਿਹਾ। ਡੀਲ ਡੌਲ ਕੋਈ ਚੰਗਾ ਨਿੱਗਰ ਜਵਾਨ ਹੋਵੇ, ਕਹਿੰਦੇ ਜੀ ਤਿਸ ਦੀ ਡੀਲ ਡੌਲ ਬੜੀ ਚੰਗੀ ਹੈ। ਅਕਸਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਇਤਿਹਾਸ ਦੇ ਵਿੱਚ ਬਚਨ ਆਉਂਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਹਰ

0: ਜੀ ਦੇ ਦਰ ਦਾ ਘੁਮਿਆਰ ਘਟਦਾ ਹੀ ਘਟ ਰਿਹਾ ਹੈ।
1: ਵਿਸ਼ਵ ਸੰਸਾਰ ਰਾਚੀਲੇ,
0: ਭਾਈ ਰਾਜਾ ਤੇ ਪਰਮੇਸ਼ਰ ਹੈ ਜਿਸ ਦੇ ਦਰ ਦੇ ਇਹ ਸਾਰੇ ਸੇਵਾਦਾਰ ਨੇ, ਜਿਸ ਪਰਮੇਸ਼ਰ ਜੀ ਨੇ ਵਿਸ਼ਵ ਸੰਸਾਰ ਸਮੁੱਚੇ ਸੰਸਾਰ ਨੂੰ ਰਾਚੀਲੇ ਰਚ ਦੇਣਾ ਕੀਤਾ, ਉਹ ਹੈ ਰਾਜਿਆਂ ਦਾ ਰਾਜਾ। ਐਸੇ ਨੇ ਪਰਮੇਸ਼ਰ ਜੀ ਸਿਰਜਣਹਾਰ, ਜਿਸ ਪਰਮੇਸ਼ਰ ਜੀ ਨੇ ਹੁਕਮ ਦੇ ਕਰਕੇ ਹੁਕਮ ਦੇ ਨਾਲ ਸਮੁੱਚੇ ਸੰਸਾਰ ਦੀ ਸਿਰਜਣਾ ਕੀਤੀ ਏ। ਜਿਨ ਵਿਸ਼ਵ ਸੰਸਾਰ ਰਾਚੀਲੇ, ਦੂਸਰਾ ਅਰਥ ਦੁਨੀਆਂ ਦੇ ਲੋਕ ਮੰਨਦੇ ਨੇ, ਜਿਸ ਨੇ ਸਮੱਗਰ ਸੰਪੂਰਨ ਸੰਸਾਰ ਨੂੰ ਰਚਿਆ ਉਹ ਬ੍ਰਹਮਾ ਚਾਰ ਮੁਖਾਂ ਵਾਲਾ, ਡੀਲ ਡੂਲਾ ਡੌਲਾਂ ਨੂੰ ਬਣਾਉਣ ਵਾਲਾ ਭਾਈ ਪਰਮੇਸ਼ਰ ਜੀ ਦੇ ਦਰ ਦਾ ਇੱਕ ਭਾਂਡਿਆਂ ਨੂੰ ਘੜਨ ਵਾਲਾ ਘੁਮਿਆਰ ਜਾਣਨਾ ਕਰੋ।
1: ਘਰ ਈਸਰ ਬਾਬਲਾ
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇਸੇ ਪ੍ਰਕਾਰ ਮਹਾਦੇਵ ਨੂੰ ਮਹਾਬਲੀ ਕਿਹਾ ਜਾਂਦਾ, ਦੇਵਾਂ ਦਾ ਦੇਵ ਮਹਾਦੇਵ ਕਿਹਾ ਜਾਂਦਾ, ਵਰਾਂ ਦਾ ਦਾਤਾ ਕਿਹਾ ਜਾਂਦਾ, ਛੇਤੀ ਪ੍ਰਸੰਨ ਹੋਣ ਵਾਲਾ ਕਿਹਾ ਜਾਂਦਾ। ਮਹਾਰਾਜ ਕੀ ਮਹਾਦੇਵ ਵੀ ਪਰਮੇਸ਼ਰ ਨਹੀਂ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜਿਸ ਪਰਮੇਸ਼ਰ ਜੀ ਦੇ ਘਰ ਦੇ ਵਿੱਚ ਈਸਰ, ਈਸਰ ਨਾਮ ਮਹਾਦੇਵ ਦਾ ਸ਼ਿਵ ਦਾ ਹੈ, ਬਾਬਲਾ ਭਾਈ ਇਹ ਤਿਸ ਦੇ ਦਰ ਦਾ ਬਾਬਲਾ ਹੈ, ਤਿਸ ਦੇ ਦਰ ਦਾ ਮਸਤਾਨਾ ਹੈ। ਸਿਵ ਮਸਤਾਨੇ ਬਚਨ ਬਖਾਨਾ, ਹਮ ਤੋਂ ਵਿਸ਼ਨ ਤੋਂ ਇਹ ਪ੍ਰਭ ਮਾਨਾ, ਇਹ ਤੇ ਤਿਸ ਵਾਹਿਗੁਰੂ ਜੀ ਦੇ ਦਰ ਦਾ ਮਸਤਾਨਾ ਹੈ। ਆਮ ਕਰਕੇ ਕਿਹਾ ਜਾਂਦਾ ਨਾ ਜੀ, ਭੰਗ ਧਤੂਰਾ ਪੀ ਕਰਕੇ ਮਸਤ ਹੋ ਕਰਕੇ ਮਸਤਾਨਾ ਉਹ ਕਰਕੇ ਬੈਠ ਜਾਂਦਾ, ਤੇ ਸ਼ਿਵ ਜੀ ਇੰਨੇ ਮਸਤਾਨੇ ਹੋ ਜਾਂਦੇ ਨੇ, ਆਪਣੇ ਪੁੱਤ ਨੂੰ ਵੀ ਨਹੀਂ ਪਛਾਣਦੇ। ਘਰਵਾਲੀ ਨੇ, ਪਾਰਵਤੀ ਨੇ ਪੁਰਾਣਿਕ ਮਤ ਦੇ ਅਨੁਸਾਰ ਸਰੀਰ ਦੀ ਮੈਲ ਲਾਹ ਕਰਕੇ ਇੱਕ ਪੁਤਲਾ ਬਣਾਇਆ, ਵਿੱਚ ਜਾਨ ਬਣਾ ਦਿੱਤੀ, ਜਾਨ ਪਾ ਦਿੱਤੀ, ਤੇ ਨਾਮ ਇਸਦਾ ਗਣੇਸ਼ ਰੱਖ ਕਰਕੇ ਆਪਣਾ ਪੁੱਤਰ ਬਣਾ ਲਿਆ। ਸਾਧ ਸੰਗਤ ਜੀ, ਪਾਰਵਤੀ ਇਸ਼ਨਾਨ ਕਰਨ ਲੱਗੀ ਏ, ਪੁੱਤਰ ਨੂੰ ਪਹਿਰੇਦਾਰ ਬਣਾ ਦਿੱਤਾ, ਪੁੱਤਰ ਮੈਂ ਇਸ਼ਨਾਨ ਕਰਨ ਲੱਗੀ, ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ। ਇਧਰੋਂ ਬਾਬਲੇ ਮਸਤਾਨੇ ਬਿਰਤੀ ਦੇ ਸ਼ਿਵ ਜੀ ਆ ਗਏ, ਤੇ ਇਸ ਵੇਲੇ ਬਾਲਕ ਰੂਪ ਗਣੇਸ਼ ਨੇ ਰੋਕਿਆ, ਜੀ ਤੁਸੀਂ ਅੱਗੇ ਨਹੀਂ ਜਾ ਸਕਦੇ। ਸ਼ਿਵ ਜੀ ਕਹਿਣ ਲੱਗੇ, ਮੇਰਾ ਹੀ ਘਰ ਹੈ, ਮੇਰੇ ਹੀ ਘਰ ਵਿੱਚ ਮੈਨੂੰ ਹੀ ਜਾਣ ਤੋਂ ਤੂੰ ਰੁਕਣ ਵਾਲਾ ਕੌਣ ਹੈ? ਕਹਿਣ ਲੱਗਾ, ਮੈਂ ਆਪਣੀ ਮਾਤਾ ਦਾ ਪੁੱਤਰ ਹੈ, ਮੇਰੀ ਮਾਤਾ ਨੇ ਹੁਕਮ ਦਿੱਤਾ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ। ਕਹਿੰਦਾ, ਜੀ ਮੈਂ ਘਰ ਦਾ ਮਾਲਕ ਹੈ। ਕਹਿਣ ਲੱਗਾ, ਜੀ ਹੋਵੋਗੇ, ਪਰ ਮੈਂ ਪਹਿਲਾਂ ਆਪ ਜੀ ਦੇ ਦਰਸ਼ਨ ਕੀਤੇ ਨਹੀਂ, ਮਾਤਾ ਜੀ ਦੀ ਆਗਿਆ ਅਮੋੜ ਹੈ। ਤੇ ਇਸ ਵੇਲੇ ਸ਼ਿਵ ਜੀ ਨੇ ਕ੍ਰੋਧ ਵਿੱਚ ਆ ਕਰਕੇ ਸਾਧ ਸੰਗਤ ਜੀ ਗਣੇਸ਼ ਦਾ ਸਿਰ ਵੱਢ ਦਿੱਤਾ ਸੀ। ਪਾਰਵਤੀ ਨੇ ਬੜਾ ਵਿਰਲਾਪ ਕੀਤਾ, ਕਹਿਣ ਲੱਗੀ, ਮੇਰਾ ਪੁੱਤਰ ਮਾਰ ਦਿੱਤਾ, ਇਸ ਨੂੰ ਜਿਉਂਦਾ ਕਰੋ, ਨਹੀਂ ਤਾਂ ਮੈਂ ਵੀ ਆਪਣੀ ਜਾਨ ਦੇ ਦੇਵਾਂਗੀ। ਤੇ ਪੁਰਾਣਿਕ ਮਤ ਕਹਿੰਦਾ, ਜਿਸ ਵੇਲੇ ਪਾਰਵਤੀ ਨੇ ਆਖਿਆ ਨਾ ਮੈਂ ਆਪਣੀ ਜਾਨ ਦੇ ਦੇਵਾਂਗੀ, ਤੇ ਭੰਗ ਧਤੂਰੇ ਦੀ ਸਾਰੀ ਮਸਤੀ ਲੱਥ ਗਈ। ਪਾਰਵਤੀ ਤੋਂ ਬਿਨਾਂ ਸ਼ਿਵ ਜੀ ਰਹਿ ਨਹੀਂ ਸਕਦੇ, ਪਾਰਵਤੀ ਤੋਂ ਬਿਨਾਂ, ਸ਼ਕਤੀ ਤੋਂ ਬਿਨਾਂ ਸ਼ਿਵ ਅਧੂਰਾ। ਤੇ ਇਸ ਵੇਲੇ ਵਿਚਾਰ ਕੀਤਾ, ਹੁਣ ਕੀ ਕੀਤਾ ਜਾਵੇ, ਕੱਟਿਆ ਹੋਇਆ ਸਿਰ ਤੇ ਰੁੰਡ ਮਾਲਾ ਵਿੱਚ ਚਲਿਆ ਗਿਆ, ਵਾਪਸ ਆ ਨਹੀਂ ਸਕਦਾ, ਕਿਸੇ ਹੋਰ ਦਾ ਸਿਰ ਵੱਢ ਕੇ ਲਿਆ ਕੇ ਇਸ ਬੱਚੇ ਦੇ ਧੜ ਦੇ ਉੱਪਰ ਲਾਉਣਾ ਪਵੇਗਾ। ਫਿਰ ਕਿਹਾ ਜਾਂਦਾ ਪੁਰਾਣਿਕ ਮਤ ਦੇ ਅਨੁਸਾਰ ਪਾਰਵਤੀ ਨੇ ਆਖਿਆ, ਮਹਾਦੇਵ ਜੀ ਜਿਹੜੀ ਮਾਤਾ ਆਪਣੇ ਬੱਚੇ ਵੱਲ ਮੁੱਖ ਕਰਕੇ ਪਈ ਹੋਵੇ ਨਾ, ਉਸ ਦਾ ਸਿਰ ਨਹੀਂ ਕੱਟਣਾ, ਜਿਸ ਬੱਚੇ ਨੂੰ ਮਾਤਾ ਨੇ ਪਿੱਠ ਦਿੱਤੀ ਹੋਵੇ ਉਸ ਦਾ ਸਿਰ ਕੱਟ ਕੇ ਲੈ ਆਇਓ। ਸ਼ਿਵ ਜੀ ਵਿਚਾਰੇ ਧਰਤੀ 'ਤੇ ਭਟਕਦੇ ਫਿਰਦੇ ਨੇ, ਸਾਰੀ ਧਰਤੀ ਦਾ ਭਰਮਣ ਕਰ ਲਿਆ, ਕੋਈ ਐਸੀ ਮਾਂ ਨਜ਼ਰ ਨਹੀਂ ਆਉਂਦੀ ਜਿਸ ਨੇ ਆਪਣੇ ਬੱਚੇ ਵੱਲ ਪਿੱਠ ਕੀਤੀ ਹੋਵੇ। ਹਰ ਮਾਂ ਨੇ ਆਪਣੇ ਬੱਚੇ ਨੂੰ ਸੀਨੇ ਨਾਲ ਲਾਇਆ ਹੋਇਆ, ਲੱਭਦਿਆਂ ਲੱਭਦਿਆਂ ਜੰਗਲ ਵਿੱਚ ਗਏ, ਇੱਕ ਹੱਥਨੀ ਸੁੱਤੀ ਪਈ ਸੀ, ਆਪਣੇ ਬੱਚੇ ਵੱਲ ਤਿਸ ਦੀ ਪਿੱਠ ਸੀ, ਮਾਂ ਦੀ ਪਿੱਠ ਵੱਲ ਦਾ ਬੱਚਾ ਹੱਥਨੀ ਦਾ ਬੱਚਾ ਜਾਣ ਕਰਕੇ ਤਿਸ ਦਾ ਸਿਰ ਕੱਟਿਆ, ਕੱਟ ਕੇ ਲੈ ਆਉਂਦਾ, ਆ ਕਰਕੇ ਗਣੇਸ਼ ਦੇ ਧੜ ਦੇ ਉੱਪਰ ਲਾਇਆ। ਨਾਮ ਸਾਧ ਸੰਗਤ ਜੀ ਇਸ ਪ੍ਰਕਾਰ ਫਿਰ ਸਾਰੇ ਗਣਾਂ ਦਾ ਮੁਖੀ ਗਣੇਸ਼ ਪ੍ਰਸਿੱਧ ਕਰਨਾ ਕੀਤਾ ਕਿ ਸਭ ਤੋਂ ਪਹਿਲਾਂ ਤੂੰ ਪੂਜਨੀਕ ਹੋਵੇਂਗਾ, ਕਿਉਂਕਿ ਤੂੰ ਮਾਤਾ ਦੀ ਆਗਿਆ ਵਾਸਤੇ ਸੀਸ 'ਤੇ ਕਟਾ ਲਿਆ, ਪਰ ਮਾਤਾ ਦੀ ਆਗਿਆ ਨਹੀਂ ਮੋੜੀ, ਤੂੰ ਸਾਰੇ ਗਣਾਂ ਦਾ ਪਤੀ ਗਣਪਤੀ ਹੋਵੇਂਗਾ, ਤੇਰੀ ਪੂਜਾ ਸਭ ਤੋਂ ਪਹਿਲਾਂ ਹੋਵੇਗੀ। ਸਾਧ ਸੰਗਤ ਜੀ, ਇਹ ਮਾਤਾ ਜੀ ਦੀ ਆਗਿਆ ਵਿੱਚ ਰਹਿਣੇ ਦਾ ਫਲ ਹੈ, ਸਾਰਿਆਂ ਗਣਾਂ ਦਾ ਪਤੀ ਬਣ ਗਿਆ, ਗਣਪਤੀ ਜਗਤ ਦਾ ਪੂਜਨੀਕ ਹੋ ਗਿਆ ਮਾਤਾ ਦੀ ਸੇਵਾ ਕਰਨੇ ਕਰਕੇ। ਤੇ ਜਿਹੜੇ ਅੱਜ ਦੇ ਯੁੱਗ ਵਿੱਚ ਮਾਤਾ ਨੂੰ ਮਾਤਾ ਕਰਕੇ ਜਾਣਦੇ ਹੀ ਨਹੀਂ, ਪਿਤਾ ਨੂੰ ਪਿਤਾ ਕਰਕੇ ਜਾਣਦੇ ਹੀ ਨਹੀਂ, ਉਹ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਵੀ ਧਰਕਾਰੇ ਜਾਂਦੇ ਨੇ, ਜਿਹਨੇ ਮਾਤਾ ਪਿਤਾ ਜੀ ਦੀ ਸਾਰ ਨਹੀਂ ਨਾ ਜਾਣੀ, ਸੇਵਾ ਨਹੀਂ ਜਾਣੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਗੁਰ ਪਰਮੇਸ਼ਰ ਸਾਰ ਨਾ ਜਾਣੀ, ਉਹਨਾਂ ਨੇ ਗੁਰ ਪਰਮੇਸ਼ਰ ਜੀ ਦੀ ਵੀ ਸਾਰ ਨਹੀਂ ਜਾਣੀ, ਅਰਥਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਤੋਂ ਵੀ ਬੇਮੁਖੀ ਰਹਿੰਦੇ ਨੇ, ਕਿਉਂਕਿ ਆਗਿਆਕਾਰੀ ਰਹਿਣਾ ਉਹਨਾਂ ਨੇ ਕਦੇ ਸਿੱਖਿਆ ਹੀ ਨਹੀਂ। ਜਿਹੜੇ ਮਾਤਾ ਪਿਤਾ ਤੋਂ ਕਰਤੱਗ ਨਾ ਹੋ ਸਕੇ, ਉਹਨਾਂ ਦੇ ਪਰਉਪਕਾਰਾਂ ਨੂੰ ਨਾ ਜਾਣ ਸਕੇ, ਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮਾਤਾ ਪਿਤਾ ਵਰਗੇ ਪਰਮੇਸ਼ਰ ਜੀ ਨੂੰ ਕੀ ਜਾਣ ਸਕਦੇ ਨੇ। ਗੁਰ ਪਰਮੇਸ਼ਰ ਸਾਰਨਾ।

0: ਅਜਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਹੀ ਸਦਾ ਯੋਗ ਹੈ ਮਾਂ ਇੱਕ ਉੱਚਾ ਮੰਦਰ ਲੋਕੋ ਜਿਹਨੂੰ ਰੱਬ ਵੀ ਸੀਸ ਨਿਵਾਏ ਜਿੰਨਾ ਕੀਤੀ ਰੱਜ ਸੇਵਾ ਮਾਪਿਆਂ ਦੀ ਉਹਨਾਂ ਕਦੇ ਵੀ ਦੁੱਖ ਨਾ ਪਾਏ ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨਿਰੰਕਾਰ ਨੇ ਆਪ ਰੱਬ ਨੇ ਪਰਮੇਸ਼ਰ ਨੇ ਪਰ ਮਾਤਾ ਤ੍ਰਿਪਤਾ ਸਾਹਿਬ ਜੀਆਂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖ ਕੇ ਸਦਾ ਮੱਥਾ ਟੇਕਦੇ ਨੇ ਗੁਰ ਅਰਜੁਨ ਪ੍ਰਤੱਖ ਹਰਿ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਗੁਰਪੁਰਬ ਹੈ ਮਾਤਾ ਜੀ ਮਾਤਾ ਭਾਨੀ ਜੀ ਤੇ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਜੀਆਂ ਦੇ ਸਦਾ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਦੇ ਨੇ ਇਹ ਸਤਿਗੁਰਾਂ ਨੇ ਪੂਰਨੇ ਪਾਏ ਨੇ ਧੰਨ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਗੁਜਰ ਕੌਰ ਜੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਦੇ ਨੇ ਤੇ ਸਾਧ ਸੰਗਤ ਜੀ ਇਹ ਸਤਿਗੁਰਾਂ ਦਾ ਇਤਿਹਾਸ ਸਾਡੇ ਵਾਸਤੇ ਮਾਰਗ ਦਰਸ਼ਨ ਕਰਦਾ ਸਾਡਾ ਮਾਰਗਦਰਸ਼ਕ ਹੈ ਔਲਾਦ ਕੈਸੀ ਹੋਵੇ ਸੰਤਾਨ ਕੈਸੀ ਹੋਵੇ ਮਾਤਾ ਪਿਤਾ ਦੀ ਆਗਿਆ ਦੇ ਵਿੱਚ ਚੱਲਣਾ ਹੈ ਇਸ ਕਰਕੇ ਸਾਰੀਆਂ ਸੰਤਾਨਾਂ ਨੂੰ ਮਾਤਾ ਪਿਤਾ ਦੀ ਆਗਿਆ ਵਿੱਚ ਰਹਿਣਾ ਹੀ ਯੋਗ ਹੈ ਜੀਓ ਰਹੋ ਵਿਚਾਰ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ ਜਾ ਕੇ ਕਰ ਈਸਰ ਬਾਬਲਾ ਜਿਵੇਂ ਰਾਜਿਆਂ ਦੇ ਦਰਬਾਰ ਦੇ ਅੰਦਰ ਕੁਝ ਬਾਬਲੇ ਲੋਕ ਹੁੰਦੇ ਨੇ ਨਾ ਉਹ ਜਿਹੜੇ ਬਾਬਲੇ ਹੁੰਦੇ ਨੇ ਮਸਖਰੇ ਹੁੰਦੇ ਨੇ ਰਿਜਾ ਕਰਕੇ ਪ੍ਰਸੰਨ ਕਰਕੇ ਹਾਸਾ ਮਜ਼ਾਕ ਕਰਕੇ ਨਾ ਤਾਂ ਰਾਜੇ ਨੂੰ ਹਸਾਇਆ ਕਰਦੇ ਖੁਸ਼ ਕਰਿਆ ਕਰਦੇ ਨੇ ਹਜ਼ੂਰ ਫਰਮਾਉਂਦੇ ਨੇ ਜਿਵੇਂ ਰਾਜਿਆਂ ਦੇ ਦਰਬਾਰ ਦੇ ਅੰਦਰ ਬਾਬਲੇ ਹੁੰਦੇ ਨੇ ਇਹ ਈਸਰ ਇਹ ਮਹਾਦੇਵ ਜਿਸ ਨੂੰ ਸ਼ਿਵ ਜੀ ਕਿਹਾ ਜਾਂਦਾ ਹੈ ਇਹ ਤਾਂ ਪਰਮੇਸ਼ਰ ਜੀ ਦੇ ਘਰ ਦਾ ਬਾਬਲਾ ਮਸਤਾਨਾ ਹੈ ਜੀਓ
1: ਜਗਤ ਗੁਰੂ ਤਤ ਸਾਰ
0: ਭਾਵੇਂ ਗਿਆਨ ਦੀ ਕਮੀ ਨਹੀਂ ਜਿਸ ਵਿਸ਼ਨੂੰ ਜੀ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ ਤਤ ਸਾਰ ਖਾ ਤਤ ਗਿਆਨ ਦੇ ਵਿੱਚ ਤਿਸ ਦੇ ਸਾਰ ਖਾ ਸਦਰਸ਼ ਹੈ ਗਿਆਨ ਘੱਟ ਨਹੀਂ ਪਰ ਐਸੇ ਸ਼ਿਵ ਜੀ ਵਰਗੇ ਜਿਹੜੇ ਮਹਾਦੇਵ ਦੇਵਾਂ ਦੇ ਦੇਵ ਕਹੇ ਜਾਂਦੇ ਨੇ ਪਰਮੇਸ਼ਰ ਜੀ ਏਡੇ ਵੱਡੇ ਨੇ ਏਡੇ ਵੱਡੇ ਰਾਜੇ ਨੇ ਉਸ ਰਾਜੇ ਪਰਮੇਸ਼ਰ ਜੀ ਦੇ ਦਰ ਦੇ ਮਸਤਾਨੇ ਹਨ ਸ਼ਿਵ ਜੀ ਵਰਗੇ
1: ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀਲੇ
0: ਇਸ ਪ੍ਰਕਾਰ ਜਗਤ ਗੁਰੂ ਵਿਸ਼ਨੂੰ ਜੀ ਦੀ ਨਿਆਈ ਗਿਆਨ ਨੂੰ ਭਾਖੀਲੇ ਕਥਨ ਕਰਨ ਵਾਲੇ ਨੇ ਸ਼ਿਵ ਜੀ ਐਸੇ ਮਹਾ ਗਿਆਨੀ ਐਸੇ ਪਰਮ ਗਿਆਨੀ ਵੀ ਤਿਸ ਦੇ ਦਰ ਦੇ ਬਾਬਲੇ ਹਨ ਜੀਓ
1: ਪਾਪ ਪੁੰਨ ਜਾਂਚਾ ਡਾਂਗੀਆਂ ਦੁਆਰਾ
0: ਮਹਾਰਾਜ ਰਾਜੇ ਦੇ ਦਰ ਤੇ ਤਾਂ ਚੋਬਦਾਰ ਹੁੰਦੇ ਨੇ ਚੋਬ ਫੜ ਕੇ ਖੜੇ ਹੁੰਦੇ ਨੇ ਫਿਰ ਪਰਮੇਸ਼ਰ ਜੀ ਜੇ ਰਾਜਾ ਰੂਪ ਨੇ ਤਿਸ ਦੇ ਦਰ ਦੇ ਚੋਬਦਾਰ ਕਿਹੜੇ ਨੇ ਤੇ ਆਪ ਜੀ ਬਚਨ ਕਰਨਾ ਕਰਦੇ ਨੇ ਭਗਤ ਸਾਹਿਬ ਜੀ ਪਾਪ ਪੁੰਨ ਜਾਂਚੈ ਡਾਂਗੀਆ ਭਾਈ ਜਿਹੜੇ ਜੀਵਾਂ ਦੇ ਪਾਪ ਕਰਮ ਤੇ ਪੁੰਨ ਕਰਮ ਨੇ ਨਾ ਇਹੋ ਹੀ ਵਾਹਿਗੁਰੂ ਜੀ ਦੇ ਦਰ ਦੇ ਚੋਬਦਾਰ ਨੇ ਜਿਹੜੇ ਚੋਬਦਾਰ ਡਾਂਗੀਆ ਹੁੰਦੇ ਨੇ ਨਾ ਜਿਹੜੇ ਇਸ ਪ੍ਰਕਾਰ ਦਰ ਦੇ ਉੱਪਰ ਪਹਿਰੇਦਾਰ ਖੜੇ ਹੁੰਦੇ ਨੇ ਕਿਸੇ ਨੂੰ ਲੰਘਣ ਦੇਣਾ ਕਿ ਨਹੀਂ ਲੰਘਣ ਦੇਣਾ ਅਧਿਕਾਰੀ ਨੂੰ ਅੱਗੇ ਜਾਣ ਦੇਣਾ ਅਣ ਅਧਿਕਾਰੀ ਨੂੰ ਨਹੀਂ ਜਾਣ ਦੇਣਾ ਉਹਨਾਂ ਦੀ ਡਿਊਟੀ ਹੁੰਦੀ ਹੈ ਇਸੇ ਪ੍ਰਕਾਰ ਜਿਹੜੇ ਪੁੰਨ ਨੇ ਉਹ ਪਰਮੇਸ਼ਰ ਜੀ ਦੇ ਪਰ ਉਪਕਾਰ ਸਦਰਸ਼ ਪੁੱਜਣ ਦਿੰਦੇ ਨੇ ਜਿਹੜੇ ਪਾਪ ਨੇ ਉਹ ਰੋਕ ਦਿੰਦੇ ਨੇ ਉਹ ਨਹੀਂ ਫਿਰ ਪਰਮੇਸ਼ਰ ਜੀ ਤੱਕ ਪੁੱਜਣ ਦਿੰਦੇ ਜਿਹੜਾ ਜੀਵ ਪਾਪ ਕਰਦਾ ਪਰਮੇਸ਼ਰ ਜੀ ਤੱਕ ਪੁੱਜਦਾ ਹੀ ਨਹੀਂ ਤੇ ਪੁੰਨ ਕਿਹੜਾ ਹੈ ਜੀ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨੇ ਰੂਪੀ ਜਿਹੜੇ ਪੁੰਨ ਨੇ ਇਹ ਪਰਮੇਸ਼ਰ ਜੀ ਤੱਕ ਪਹੁੰਚਣ ਦਿੰਦੇ ਨੇ ਆਗਿਆ ਇਜਾਜ਼ਤ ਦਿੰਦੇ ਨੇ ਪਹੁੰਚਾ ਦਿੰਦੇ ਨੇ ਇਹ ਪਾਪ ਤੇ ਪੁੰਨ ਡਾਂਗੀਆ ਪਹਿਰੇਦਾਰ ਹਨ ਪਰਮੇਸ਼ਰ ਜੀ ਦੇ ਇਹ ਦਰਬਾਰ ਹਨ ਚੋਬਦਾਰ ਹਨ ਪਰਮੇਸ਼ਰ ਵਾਹਿਗੁਰੂ ਜੀ ਦੇ ਦੁਆਰੇ ਤੇ
1: ਗੁਪਤ ਲੇਖੀਆ
0: ਮਹਾਰਾਜ ਰਾਜਿਆਂ ਦੇ ਪਾਸ ਨਾ ਮੁਨਸ਼ੀ ਹੋਇਆ ਕਰਦੇ ਨੇ ਜਿਹੜੇ ਹਿਸਾਬ ਕਿਤਾਬ ਲਿਖਦੇ ਨੇ ਅੱਜ ਖਜ਼ਾਨੇ ਵਿੱਚ ਕਿੰਨਾ ਟੈਕਸ ਆਇਆ ਕਿੰਨਾ ਧਨ ਜਮ੍ਹਾਂ ਹੋਇਆ ਅਤੇ ਕਿੰਨਾ ਅੱਜ ਖਰਚਿਆ ਗਿਆ ਹਿਸਾਬ ਕਿਤਾਬ ਰੱਖਦੇ ਨੇ ਨਾ ਪਰਮੇਸ਼ਰ ਜੀ ਦੇ ਦਰ ਦੇ ਮੁਨਸ਼ੀ ਕਿਹੜੇ ਨੇ ਹਿਸਾਬ ਕਿਤਾਬ ਕੌਣ ਰੱਖਦੇ ਨੇ ਅਤੇ ਆਪ ਜੀ ਬਚਨ ਕਰਦੇ ਨੇ ਭਾਈ ਪਰਮੇਸ਼ਰ ਜੀ ਜਿੰਨੇ ਵੱਡੇ ਨੇ ਲੇਖੇਦਾਰ ਵੀ ਉਨੇ ਹੀ ਜ਼ਿਆਦੇ ਨੇ ਪਰਮੇਸ਼ਰ ਜੀ ਵੱਡੇ ਰਾਜੇ ਨੇ ਨਾ ਚਿੱਤਰ ਗੁਪਤ ਹੀ ਲੇਖਾ ਲਿਖਣ ਵਾਸਤੇ ਮੁਨਸ਼ੀ ਬਣਾ ਦਿੱਤੇ ਜੀਵਾਂ ਦੇ ਮੋਢਿਆਂ ਦੇ ਉੱਪਰ ਸੱਜੇ ਮੋਢੇ ਦੇ ਉੱਪਰ ਚਿੱਤਰ ਬਿਠਾ ਦਿੱਤਾ ਖੱਬੇ ਮੋਢੇ ਦੇ ਉੱਪਰ ਗੁਪਤ ਬਿਠਾ ਦਿੱਤਾ ਜਿਹੜਾ ਚਿੱਤਰ ਹੈ ਇਹ ਦਿਨ ਦੇ ਚਾਰ ਪਹਿਰਾਂ ਦੇ ਜੀਵਾਂ ਦੇ ਕਰਮਾਂ ਦਾ ਲੇਖਾ ਲਿਖਦਾ ਕਿਹੜੇ ਕਿਹੜੇ ਪਹਿਰ ਵਿੱਚ ਕਿਹੜੀ ਕਿਹੜੀ ਭੜੀ ਘੜੀ ਵਿੱਚ ਪਲ ਵਿੱਚ ਨਿਮਖ ਵਿੱਚ ਮਹੂਰਤ ਦੇ ਵਿੱਚ ਬਿੰਦ ਵਿੱਚ ਚਸੇ ਦੇ ਵਿੱਚ ਕਿਹੜਾ ਕਿਹੜਾ ਕਰਮ ਕੀਤਾ ਦਿਨ ਦੇ ਚਾਰ ਪਹਿਰਾਂ ਦਾ ਲੇਖਾ ਚਿੱਤਰ ਲਿਖਦਾ ਅਤੇ ਜਿਹੜਾ ਗੁਪਤ ਫਿਰ ਰਾਤਰੀ ਦੇ ਚਾਰ ਪਹਿਰਾਂ ਦਾ ਲੇਖਾ ਲਿਖਦਾ ਪਰਮੇਸ਼ਰ ਜੀ ਵੱਡੇ ਰਾਜੇ ਨੇ, ਲੇਖੇਦਾਰ ਵੀ ਬਹੁਤੇ ਰੱਖੇ ਨੇ, ਹਰ ਇੱਕ ਦੇ ਜੀਵ ਦੇ ਮੋਢਿਆਂ ਦੇ ਉੱਪਰ ਚਿਤ ਤੇ ਗੁਪਤ ਅਥਵਾ ਚਿੱਤਰ ਤੇ ਗੁਪਤ ਲੇਖਾਕਾਰ ਬਿਠਾ ਦਿੱਤੇ ਹੋਏ ਹਨ ਪਰਮੇਸ਼ਰ ਜੀ ਨੇ।
1: ਧਰਮ ਰਾਏ ਪਰਲੀ ਪ੍ਰਤਹਾਰ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੱਗੇ ਭਗਤ ਸਾਹਿਬ ਜੀ ਦੀ ਬਾਣੀ ਨੂੰ ਲਿਖਵਾਉਂਦੇ ਨੇ। ਜੋ ਭਗਤ ਸਾਹਿਬ ਜੀ ਨੂੰ ਸਵਾਲ ਕੀਤਾ ਹੈ, ਭਗਤ ਜੀ ਮੰਨਿਆ ਜਾਂਦਾ ਹੈ ਜਿਹੜਾ ਧਰਮ ਰਾਜਾ ਹੈ ਅਰਥਾਤ ਜਿਹੜਾ ਜਮ ਰਾਜ ਹੈ ਇਹ ਜੀਵਾਂ ਦੀ ਪਰਲੋ ਕਰਦਾ ਹੈ, ਇਹ ਜੀਵਾਂ ਨੂੰ ਮਾਰਦਾ ਹੈ। ਮਹਾਰਾਜ ਜੇ ਮਾਰਦਾ ਇਹ ਫਿਰ ਪਰਲੋ ਕਰਨ ਵਾਲਾ ਤੇ ਇਹੀ ਹੋਇਆ ਨਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਧਰਮ ਰਾਏ, ਰਾਏ ਦਾ ਅਰਥ ਹੈ ਰਾਜਾ, ਪਰਲੀ ਦਾ ਅਰਥ ਹੈ ਪਰਲੋ, ਪ੍ਰਤਿਹਾਰ ਦਾ ਅਰਥ ਹੈ ਪਾਣੀ ਭਰਨ ਵਾਲਾ ਸੇਵਾਦਾਰ। ਜਿਸ ਨੂੰ ਜਗਤ ਦੇ ਲੋਕਾਂ ਨੇ ਪਰਲੋ ਕਰਨ ਵਾਲਾ ਧਰਮ ਰਾਜਾ ਮੰਨ ਲਿਆ ਨਾ, ਇਹ ਤੇ ਵਾਹਿਗੁਰੂ ਜੀ ਦੇ ਦਰ ਤੇ ਪਾਣੀ ਭਰਨ ਵਾਲਾ, ਵਾਹਿਗੁਰੂ ਜੀ ਦਾ ਸੇਵਾਦਾਰ ਹੈ। ਜਿਵੇਂ ਜਿਵੇਂ ਵਾਹਿਗੁਰੂ ਜੀ ਹੁਕਮ ਕਰਦੇ ਨੇ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਤੇਵੇਂ ਤੇਵੇਂ ਉਹ ਸੱਚ ਧਰਮ ਦੀ ਵਿਚਾਰ ਕਰਦਾ ਹੈ।
1: ਐਸਾ ਰਾਜਾ ਸ੍ਰੀ ਗੋਪਾਲ।
0: ਭਾਈ ਸੋ ਪਰਮ ਪੁਰਖ ਪਰਮੇਸ਼ਰ ਜੀ ਐਸਾ ਇਹੋ ਜਿਹਾ ਰਾਜਾ ਰੂਪ ਨੇ ਜੋ ਸ੍ਰੀ ਸੁਭਾਏ ਮਾਨ ਗੋਪਾਲ ਸ੍ਰਿਸ਼ਟੀ ਦੀ ਪ੍ਰਿਥਵੀ ਦੀ ਪ੍ਰਤ ਪਾਲਣਾ ਕਰਨੇ ਵਾਲੇ ਹਨ ਜੀਓ।
1: ਜਾਂਚਾ ਘਰ ਗਣ ਗੰਧਰਵ ਰਿਖੀ ਬਪੜੇ।
0: ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਗੁਰ ਸ਼ਬਦ ਨੂੰ ਲਿਖਾਉਂਦੇ ਨੇ। ਜਗਿਆਸੂਆਂ ਨੇ ਜਿਵੇਂ ਬੇਨਤੀ ਕੀਤੀ ਭਗਤ ਸਾਹਿਬ ਜੀ ਨੂੰ, ਹੇ ਭਗਤ ਜੀ ਰਾਜਿਆਂ ਦੇ ਦੁਆਰਿਆਂ ਦੇ ਉੱਪਰ ਢਾਡੀ ਹੁੰਦੇ ਨੇ, ਭੱਟ ਹੁੰਦੇ ਨੇ। ਭੱਟ ਦਾ ਅਰਥ ਹੈ ਜਸ ਕਥਨ ਕਰਨ ਵਾਲਾ। ਜਿਵੇਂ ਸਤਿਗੁਰੂ ਜੀ ਦੇ ਦਰ ਤੇ ਭੱਟ ਸਾਹਿਬਾਨ ਆਏ ਤੇ 17 ਭੱਟਾਂ ਨੇ ਸਤਿਗੁਰੂ ਜੀ ਦਾ ਜਸ ਕਥਨ ਕੀਤਾ ਨਾ। ਜਿਹੜੇ ਰਾਜਿਆਂ ਦੇ ਦਰ ਦੇ ਭੱਟ ਹੁੰਦੇ ਨੇ, ਢਾਡੀ ਹੁੰਦੇ ਨੇ, ਇਹ ਰਾਜਿਆਂ ਦਾ ਜਸ ਕਥਨ ਕਰਿਆ ਕਰਦੇ ਸਨ। ਧੰਨ ਸਤਿਗੁਰੂ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਚਲਾਈ ਹੈ, ਗੁਰੂ ਘਰ ਦੇ ਜਿਹੜੇ ਢਾਡੀ ਨੇ ਗੁਰੂ ਕਾ ਜਸ ਹਰ ਜਸ ਕਥਨ ਕਰਦੇ ਨੇ, ਵਾਹਿਗੁਰੂ ਜੀ ਦਾ ਜਸ ਸੂਰਮਿਆਂ ਦਾ ਜਸ ਕਥਨ ਕਰਦੇ ਨੇ, ਰਾਜਿਆਂ ਦੇ ਢਾਡੀ ਰਾਜਿਆਂ ਦਾ ਜਸ ਕਥਨ ਕਰਿਆ ਕਰਦੇ ਸਨ। ਮਹਾਰਾਜ ਰਾਜਿਆਂ ਦੇ ਕੋਲ ਤੇ ਢਾਡੀ ਹੁੰਦੇ ਨੇ ਜਿਹੜੇ ਜਸ ਕਥਨ ਕਰਦੇ ਨੇ। ਜੇਕਰ ਪਰਮੇਸ਼ਰ ਜੀ ਰਾਜੇ ਨੇ ਤੇ ਪਰਮੇਸ਼ਰ ਜੀ ਦੇ ਜਸ ਨੂੰ ਕਥਨ ਕਰਨ ਵਾਲੇ ਢਾਡੀ ਕਿਹੜੇ ਹਨ? ਆਪ ਜੀ ਬਚਨ ਕਰਦੇ ਨੇ ਜਾਂ ਚੈ ਘਰ, ਜਿਸ ਪਰਮੇਸ਼ਰ ਜੀ ਦੇ ਘਰ ਦੇ ਅੰਦਰ ਗਣ ਜਿਹੜੇ ਦੇਵਗਣ ਕਹੇ ਜਾਂਦੇ ਨੇ, ਚੌਣਾ ਛੌਣਾ ਨੰਦੀ ਭ੍ਰਿੰਗੀ ਇਤਿਆਦਿਕ ਜਿਹੜੇ ਗਣ ਕਹੇ ਜਾਂਦੇ ਨੇ ਨਾ, ਇਹ ਸਾਰੇ ਤਿਸ ਦੇ ਜਸ ਨੂੰ ਕਥਨ ਕਰਦੇ ਨੇ। ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਹਾਹਾ ਹੂਹੂ ਇਤਿਆਦਿਕ ਗੰਧਰਵ ਨੇ ਨਾ, ਇਹ ਵੀ ਪਰਮੇਸ਼ਰ ਜੀ ਦਾ ਜਸ ਕਥਨ ਕਰਦੇ ਨੇ। ਰਿਖੀ ਬਪੜੇ ਜਿਹੜੇ ਸਪਤ ਰਿਸ਼ੀ ਕਹੇ ਜਾਂਦੇ ਨੇ ਸਪਤਾਂ ਤੋਂ ਵੱਡੇ, ਇਹ ਵੀ ਵਿਚਾਰੇ ਵਾਹਿਗੁਰੂ ਜੀ ਦਾ ਜਸ ਕਥਨ ਕਰਦੇ ਹਨ। ਭਾਈ ਇਹ ਵਾਹਿਗੁਰੂ ਜੀ ਦਾ ਜਸ ਕਥਨ ਕਰਨ ਵਾਲੇ ਸਾਰੇ ਢਾਡੀਆ ਢਾਡੀ ਹੀ ਜਾਣਨਾ ਕਰੋ। ਆ ਵਿਸ਼ੇਸ਼ ਕਰਕੇ ਗਾਵੰਤ ਆਸ਼ੇ ਆਸ਼ਾ ਭਲੀ ਪ੍ਰਕਾਰ ਚੰਗੀ ਵਿਧੀ ਦੇ ਨਾਲ ਪਰਮੇਸ਼ਰ ਜੀ ਦੇ ਜੋ ਗੁਣਾਂ ਨੂੰ ਗਾਇਨ ਕਰਦੇ ਨੇ, ਇਹੋ ਹੀ ਢਾਡੀ ਹੋ ਕਰਕੇ ਹਰ ਜਸ ਕਥਨ ਕਰ ਰਹੇ ਹਨ ਜੀਓ।
1: ਸ਼ਾਸਤਰ ਬਹੁ ਰੂਪੀਆ।
0: ਮਹਾਰਾਜ ਰਾਜਿਆਂ ਦੇ ਦੁਆਰੇ ਤੇ ਬਹੁ ਰੂਪੀਏ ਹੁੰਦੇ ਨੇ, ਵੱਖ ਵੱਖ ਰੂਪ ਬਣਾ ਕੇ ਦਿਖਾਉਂਦੇ ਨੇ। ਅੱਜ ਕੱਲ੍ਹ ਵੀ ਬਹੁ ਰੂਪੀਏ ਦੇਖੇ ਜਾਂਦੇ ਨੇ ਨਾ, ਕਦੇ ਸ਼ਿਵ ਜੀ ਬਣ ਜਾਂਦੇ ਨੇ, ਕਦੇ ਰਾਮ ਚੰਦਰ ਜੀ ਬਣ ਜਾਂਦੇ ਨੇ, ਕਦੇ ਮੂੰਹ ਤੇ ਸੰਧੂਰ ਮਲ ਕੇ ਲੰਮੀ ਪੂਛ ਲਾ ਕੇ ਹਨੂਮਾਨ ਬਣ ਜਾਂਦੇ ਨੇ। ਇਸ ਪ੍ਰਕਾਰ ਸਵਾਂਗ ਰਚਦੇ ਨੇ ਤੇ ਸਵਾਂਗ ਰਚ ਕਰਕੇ ਰਾਜਿਆਂ ਨੂੰ ਲੀਲਾ ਕਰਕੇ ਦਿਖਾਉਂਦੇ ਨੇ। ਜੇਕਰ ਪਰਮੇਸ਼ਰ ਜੀ ਰਾਜਾ ਰੂਪ ਨੇ ਤੇ ਉਸਦੇ ਦਰ ਦੇ ਬਹਿ ਰੂਪੀਏ ਕੌਣ ਨੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਛੇ ਸ਼ਾਸਤਰ ਮੁੱਖ ਤੇ ਬੇਅੰਤ ਸਰਬ ਸ਼ਾਸਤਰ, ਜਿੰਨੇ ਵੀ ਸ਼ਾਸਤਰ ਨੇ ਨਾ, ਇਹ ਵੱਖ ਵੱਖ ਵਿਧੀਆਂ ਦੇ ਨਾਲ ਪਰਮੇਸ਼ਰ ਜੀ ਨੂੰ ਕਥਨ ਕਰਦਾ। ਕੋਈ ਗਿਆਨ ਕਥਨ ਕਰਦਾ, ਕੋਈ ਪਰਮੇਸ਼ਰ ਜੀ ਨੂੰ ਇੱਕ ਦੇਸੀ ਕਥਨ ਕਰਦਾ, ਕੋਈ ਸਰਬਦੇਸੀ ਕਥਨ ਕਰਦਾ। ਇਹ ਜੋ ਵੱਖ ਵੱਖ ਵਖਿਆਣ ਕਰਨੇ ਨੇ, ਇਹ ਸ਼ਾਸਤਰਾਂ ਰੂਪੀ ਬਹਿ ਰੂਪੀਏ ਪਰਮੇਸ਼ਰ ਜੀ ਦੇ ਦਰ ਦੇ ਉੱਪਰ ਸਵਾਂਗ ਹੀ ਰਚ ਰਹੇ ਹਨ।
1: ਗਰੂਆ ਅਖਾੜਾ।
0: ਮਹਾਰਾਜ ਜੀ ਰਾਜਿਆਂ ਦੇ ਦਰਾਂ ਤੇ ਅਖਾੜੇ ਹੁੰਦੇ ਨੇ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਕੇ ਕੌਤਕ ਕਰਦੇ ਨੇ। ਇਸ ਪ੍ਰਕਾਰ ਜੇ ਪਰਮੇਸ਼ਰ ਜੀ ਰਾਜਾ ਨੇ, ਅਖਾੜਾ ਕਿਹੜਾ ਹੈ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਅਨ ਗਰੂਆ। ਭਾਈ ਇਹ ਜਿਹੜਾ ਵਿਸ਼ੇਸ਼ ਕਰਕੇ ਵੱਡਾ ਭਾਰੀ ਪ੍ਰਿਥਵੀ ਮੰਡਾ ਲੈ ਨਾ, ਇਹ ਪਰਮੇਸ਼ਰ ਜੀ ਦਾ ਅਖਾੜਾ ਹੈ ਜੀਓ।
1: ਬੋਲ ਬੋਲਾ ਹੈ ਕਾਸ਼ਾ।
0: ਤੇ ਮਹਾਰਾਜ ਫਿਰ ਇਸੇ ਪ੍ਰਕਾਰ ਜਦੋਂ ਅਖਾੜਾ ਲੱਗਦਾ ਨਾ, ਤੇ ਜਿਹੜੇ ਪਹਿਲਵਾਨ ਜਿੱਤਦੇ ਨੇ ਉਹਨਾਂ ਪਹਿਲਵਾਨਾਂ ਦਾ ਤੇ ਜਦੋਂ ਸੂਰਬੀਰਾਂ ਦੇ ਕਰਤੱਵ ਦੇਖੇ ਜਾਂਦੇ ਨੇ, ਜਿਹੜੇ ਸੂਰਬੀਰ ਜਿੱਤਦੇ ਨੇ ਉਹਨਾਂ ਦਾ ਜਸ ਕਥਨ ਕੀਤਾ ਜਾਂਦਾ, ਵਾਹ ਵਾਹ ਕੀਤੀ ਜਾਂਦੀ ਹੈ, ਬੜਾ ਚੰਗਾ ਦਾਅ ਲਾਇਆ, ਇਹ ਪਹਿਲਵਾਨ ਬੜਾ ਚੰਗਾ, ਇਹ ਸੂਰਮਾ ਬੜਾ ਚੰਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਇਸ ਅਖਾੜੇ ਦੇ ਵਿੱਚ ਵਾਹ ਵਾਹ ਕਰਨ ਵਾਲੇ ਕਿਹੜੇ ਨੇ? ਤਾਂ ਆਪ ਜੀ ਬਚਨ ਕਰਦੇ ਨੇ, ਮੰਡਲੀਕ ਜਿਹੜੇ ਸਾਰੇ ਬ੍ਰਹਿਮੰਡ ਰੂਪੀ ਮੰਡਲ ਦੇ ਵਿੱਚੋਂ, ਭਾਈ ਇਹ ਜਿਹੜਾ ਪ੍ਰਿਥਵੀ ਮੰਡਲ ਹੈ ਨਾ, ਬੋਲ ਬੋਲ ਹੈ ਕਾਸ਼ਾ, ਮੰਡਲੀਕ ਜਿਹੜੇ ਇਸ ਪ੍ਰਿਥਵੀ ਮੰਡਲ ਦੇ ਰਾਜੇ ਨੇ, ਇਹ ਜੋ ਪਰਮੇਸ਼ਰ ਜੀ ਦਾ ਜਸ ਕਰ ਰਹੇ ਨੇ, ਇਹ ਮਾਨੋ ਇਹ ਚੰਗੇ ਚੰਗੇ ਬੋਲਾਂ ਦੇ ਨਾਲ ਵਾਹ ਵਾਹ ਕਰ ਰਹੇ ਨੇ। ਮੰਡਲੀਕ ਨਾਮ ਰਿਖੀਆਂ ਦਾ ਵੀ ਹੈ, ਭਾਈ ਜਿਹੜੇ ਰਿਖੀ ਜਸ ਕਰ ਰਹੇ ਨੇ, ਜਿਹੜੇ ਵਾਹਿਗੁਰੂ ਜੀ ਦੇ ਪਿਆਰੇ, ਵਾਹਿਗੁਰੂ ਜੀ ਦੇ ਚੰਗੇ ਚੰਗੇ, ਕਾਸ਼ਾ ਦਾ ਅਰਥ ਹੈ ਸ਼ੁਭ ਬੋਲ, ਚੰਗੇ ਬੋਲ, ਚੰਗੇ ਚੰਗੇ ਬੋਲ ਬੋਲ ਕਰਕੇ ਵਾਹਿਗੁਰੂ ਜੀ ਦਾ ਜਸ ਕਰ ਰਹੇ ਨੇ, ਇਹੋ ਹੀ ਵਾਹ ਵਾਹ ਕਰ ਰਹੇ ਹਨ।
1: ਚਾਰ ਢੂਲ ਜਾਂਚਾ ਹੈ ਪਵਨ।
0: ਸੋ ਭਗਤ ਸਾਹਿਬ ਜੀ ਜਿਹੜੇ ਰਾਜੇ ਹੁੰਦੇ ਨੇ ਨਾ, ਉਹਨਾਂ ਦੇ ਸਿਰ ਦੇ ਉੱਪਰ ਚੌਰ ਢੁਲਾਇਆ ਜਾਂਦਾ ਹੈ। ਰਾਜਿਆਂ ਮਹਾਰਾਜਿਆਂ ਦੇ ਸਿਰ ਦੇ ਉੱਪਰ ਚਬਰ ਚਲਾਏ ਜਾਂਦੇ ਸਨ, ਛਤਰ ਫਿਰਾਏ ਜਾਂਦੇ ਸਨ। ਮਹਾਰਾਜ ਪ੍ਰਤੱਖ ਰਾਜੇ ਦੇ ਸਿਰ ਦੇ ਉੱਪਰ ਚਵਰ ਢੁੱਲਦਾ ਹੈ, ਜੇ ਪਰਮੇਸ਼ਰ ਜੀ ਰਾਜੇ ਨੇ ਤੇ ਤਿੰਨਾਂ ਦੇ ਸੀਸ ਦੇ ਉੱਪਰ ਚੌਰ ਕੌਣ ਢਲਾਉਂਦਾ ਹੈ ਜੀ, ਕੌਣ ਚੌਰ ਬਰਦਾਰ ਹੈ ਤਿੰਨਾਂ ਦਾ? ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਚੌਰ ਢੂਲ ਜਾਂਚੈ ਹੈ ਪਵਨ, ਪਵਨ ਦੇਵਤਾ ਚੌਰ ਝੁਲਾ ਰਿਹਾ, ਪਵਨ ਚਵਰੋ ਘਰੇ। ਇਹ ਜਿਹੜੀ ਹਵਾ ਚੱਲ ਰਹੀ ਹੈ ਨਾ, ਇਹ ਨਿਰਗੁਣ ਬ੍ਰਹਮ ਜੀ ਦੇ ਸੀਸ ਦੇ ਉੱਪਰ ਚਵਰ ਹੀ ਝੁੱਲ ਰਿਹਾ, ਸਾਰੇ ਦਰਖਤ ਝੂਲਦੇ ਨੇ ਨਾ, ਹਵਾ ਦੇ ਨਾਲ ਹਿੱਲਦੇ ਨੇ ਨਾ, ਮਾਨੋ ਇਹ ਸਾਰੀ ਬਨਸਪਤੀ ਦਰਖਤ ਵੀ ਪਵਨ ਦੇ ਨਾਲ ਵਾਹਿਗੁਰੂ ਜੀ ਦੇ ਸੀਸ ਦੇ ਉੱਪਰ ਚਵਰ ਹੀ ਝੁਲਾ ਰਹੀ
1: ਹੈ।
0: ਸੋ ਮਹਾਰਾਜ ਜੀ, ਰਾਜਿਆਂ ਦੇ ਤੇ ਸੇਵਕ ਬੜੇ ਹੁੰਦੇ ਨੇ, ਪਰਮੇਸ਼ਰ ਜੀ ਦੇ ਸੇਵਕ ਕੌਣ ਨੇ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਚੇਰੀ ਸਕਲ, ਸਕਲ ਕਹੀਏ ਸਾਰੀ, ਜੀਤ ਲੇ ਭਵਨ, ਜਿੰਨੀ ਵੀ ਇਹ ਤ੍ਰਿਭਵਨ, ਤਿੰਨੇ ਭਵਨ, ਜਿੰਨੇ ਵੀ ਆਕਾਸ਼, ਜਿੰਨੇ ਵੀ ਪਾਤਾਲ, ਜਿੰਨੇ ਵੀ ਪ੍ਰਿਥਵੀ ਲੋਕ ਦੇ ਜੀਵ ਨੇ ਨਾ, ਇਹ ਸਾਰੇ ਪਰਮੇਸ਼ਰ ਜੀ ਦੇ ਚੇਰੀ ਦਾਸੀ ਰੂਪ ਨੇ। ਇਹ ਤਿੰਨੇ ਭਵਨ ਤੇ ਤਿੰਨਾਂ ਭਵਨਾਂ ਦੇ ਸਾਰੇ ਜੀਵ ਪਰਮੇਸ਼ਰ ਜੀ ਦੇ ਦਾਸ ਹਨ, ਸੇਵਕ ਹਨ ਜੀਓ।
1: ਚੇਰੀ ਸਕਤ ਜੀਤ ਲੇ ਭਵਨ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਭਾਈ ਐਸੇ ਪਰਮੇਸ਼ਰ ਜੀ ਸਖਤ ਸ਼ਕਤੀਸ਼ਾਲੀ ਨੇ, ਜੋ ਪਰਮੇਸ਼ਰ ਜੀ ਦੇ ਤਿੰਨੇ ਭਵਨ ਦਾਸ ਰੂਪ ਹੋ ਰਹੇ ਹਨ ਜੀ।
1: ਅੰਡ ਟੂਕ ਜਾਚਾ ਪਸਮਤੀ।
0: ਮਹਾਰਾਜ ਫਿਰ ਰਾਜਿਆਂ ਦੀ ਰਸੋਈ ਵੀ ਤੇ ਹੁੰਦੀ ਹੈ ਨਾ, ਜਿਸ ਰਸੋਈ ਦੇ ਵਿੱਚ, ਜਿਸ ਚੁੱਲ੍ਹੇ ਦੇ ਵਿੱਚ ਪਕਵਾਨ ਪੱਕਦੇ ਨੇ, ਤੇ ਰਾਜਾ ਛਕਦਾ ਹੈ, ਰਾਜੇ ਦੇ ਜਿਹੜੇ ਵਜ਼ੀਰ ਨੇ ਉਹ ਛਕਦੇ ਨੇ, ਰਾਜੇ ਦਾ ਚੁੱਲ੍ਹਾ ਕਿਹੜਾ ਹੈ ਜਿੱਥੇ ਸਾਰੇ ਭੋਜਨ ਪੱਕਦੇ ਨੇ, ਪਰਮੇਸ਼ਰ ਰਾਜੇ ਦਾ ਕਿਹੜਾ ਚੁੱਲ੍ਹਾ ਹੈ ਜੀ? ਤੇ ਆਪ ਜੀ ਬਚਨ ਕਰਦੇ ਨੇ, ਅੰਡ ਟੂਕ, ਸੰਸਾਰ ਰੂਪੀ ਬ੍ਰਹਿਮੰਡ ਦਾ ਟੂਕ ਜਿਹੜਾ ਟੁਕੜਾ ਹੈ, ਅਰਥਾਤ ਕਹਿਣਾ ਕਰੀਏ ਪੂਰਾ ਦਾ ਪੂਰਾ ਬ੍ਰਹਿਮੰਡ, ਜਿਸ ਨੂੰ ਗਲੈਕਸੀ ਕਿਹਾ ਜਾਂਦਾ, ਗਲੈਕਸੀ ਦਾ ਟੁਕੜਾ ਇਹ ਜਿਹੜੀ ਪ੍ਰਿਥਵੀ ਹੈ, ਜਾਚੈ ਭਸਮਤੀ, ਭਾਈ ਇਹ ਪਰਮੇਸ਼ਰ ਜੀ ਦਾ ਚੁੱਲ੍ਹਾ ਜਾਣਨਾ ਕਰੋ। ਇਸੇ ਪ੍ਰਕਾਰ ਇਸ ਬ੍ਰਹਿਮੰਡ ਰੂਪੀ ਅੰਡੇ ਦਾ ਟੁਕੜਾ ਜੋ ਭਾਰਤ ਭੂਮੀ ਹੈ, ਜਾਚੈ ਭਸਮਤੀ, ਪਰਮੇਸ਼ਰ ਜੀ ਦਾ ਇਸ ਨੂੰ ਚੁੱਲ੍ਹਾ ਜਾਣੋ ਜੀ। ਭਾਰਤ ਵਰਸ਼ ਨੂੰ ਚੁੱਲ੍ਹਾ ਕਿਉਂ ਆਖਿਆ, ਬਾਕੀ ਧਰਤੀ ਨੂੰ ਕਿਉਂ ਨਹੀਂ? ਮੂਲ ਰੂਪ ਵਿੱਚ ਤੇ ਭਾਵੇਂ ਸਾਰੀ ਹੀ ਧਰਤੀ ਪਰਮੇਸ਼ਰ ਜੀ ਦਾ ਚੁੱਲ੍ਹਾ ਰੂਪ ਹੈ, ਪਰ ਵਿਸ਼ੇਸ਼ ਕਰਕੇ ਭਾਰਤ ਭੂਮੀ ਤਾਂ, ਕਿਉਂਕਿ ਪਰਮੇਸ਼ਰ ਜੀ ਦੇ ਨਾਮ ਤੇ ਸਭ ਤੋਂ ਵੱਧ ਜੱਗ ਭਾਰਤ ਭੂਮੀ ਤੇ ਹੋਏ ਨੇ, ਸਭ ਤੋਂ ਵੱਧ ਉਪਾਸ਼ਨਾ, ਸਭ ਤੋਂ ਵੱਧ ਬੰਦਗੀ ਭਾਰਤ ਭੂਮੀ ਦੇ ਉੱਪਰ ਹੋਈ ਹੈ ਭਾਈ। ਇਸ ਕਰਕੇ ਭਾਰਤ ਭੂਮੀ ਨੂੰ ਪਰਮੇਸ਼ਰ ਜੀ ਦੇ ਦਰ ਦਾ ਚੁੱਲ੍ਹਾ ਜਾਣਨਾ ਕਰੋ।
1: ਐਸਾ ਰਾਜਾ ਤ੍ਰਿਭਵਨ ਪਤੀ।
0: ਸੋ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸਾ ਤਿੰਨਾਂ ਭਵਨਾਂ ਦਾ ਮਾਲਕ, ਤਿੰਨਾਂ ਭਵਨਾਂ ਦਾ ਪਤੀ ਪਰਮੇਸ਼ਰ ਹੈ। ਇਸ ਪ੍ਰਕਾਰ ਅੰਡ ਟੂਕ ਜਾਚੈ ਭਸਮਤੀ, ਜਿਹੜੇ ਪਰਮੇਸ਼ਰ ਜੀ ਬ੍ਰਹਿਮੰਡ ਦੇ ਟੁਕੜੇ, ਇਸ ਧਰਤੀ ਪ੍ਰਿਥਵੀ ਮੰਡਲ ਨੂੰ ਵੀ ਭਸਮਤੀ ਸਵਾਹ ਕਰ ਦੇਣ ਵਾਲੇ, ਭਸਮੀ ਭੂਤ ਕਰ ਦੇਣ ਵਾਲੇ ਨੇ, ਐਸੇ ਪਰਮੇਸ਼ਰ ਜੀ ਮਹਾਬਲੀ ਤਿੰਨਾਂ ਭਵਨਾਂ ਦੇ ਮਾਲਕ ਹਨ ਜੀ ਉਹ ਰਾਜਾ ਰੂਪ। ਮਹਾਰਾਜ ਰਾਜੇ ਜੀ ਤੇ ਸਹਿਜਾ ਵੀ ਹੁੰਦੀ ਹੈ ਨਾ, ਪਰਮੇਸ਼ਰ ਰਾਜੇ ਦੀ ਸਹਿਜਾ ਕਿਹੜੀ ਹੈ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜਾ ਕੇ ਘਰ ਕੂਰਮਾ, ਕੂਰਮ ਨਾਮ ਕਸ਼ੂ ਕੁੰਮੇ ਦਾ ਹੁੰਦਾ, ਜਿਸ ਵੇਲੇ ਦੇਵੀਆਂ ਵਾਹਿਗੁਰੂ, ਜਿਸ ਵੇਲੇ ਦੇਵਤਿਆਂ ਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਰਿੜਕਿਆ ਨਾ, ਮੰਦਿਆ ਚੱਲ ਪਰਬਤ ਦਾ ਮਧਾਣਾ ਬਣਾਇਆ, ਖੀਰ ਸਮੁੰਦਰ ਵਿੱਚ ਪਾ ਕੇ ਰਿੜਕਣ ਲੱਗੇ ਨੇ, ਮਧਾਣੇ ਦਾ ਭਾਰ ਭਰਿਆ ਸਮੁੰਦਰ ਦੇ ਜਲ ਵਿੱਚ ਡੁੱਬਣ ਲੱਗਾ। ਦੇਵਤਿਆਂ ਨੇ ਪੁਕਾਰ ਕੀਤੀ ਜੀ ਵੱਡਾ ਯਤਨ ਕਰਕੇ ਅੰਮ੍ਰਿਤ ਕੱਢਣ ਵਾਸਤੇ, ਰਤਨਾਂ ਨੂੰ ਕੱਢਣ ਵਾਸਤੇ ਸਮੁੰਦਰ ਰਿੜਕਣ ਲੱਗੇ ਸਾਂ। ਜੇ ਮੰਦਿਆ ਚੱਲ ਪਰਬਤ ਹੀ ਡੁੱਬ ਗਿਆ ਫਿਰ ਸਮੁੰਦਰ ਰਿੜਕਿਆ ਨਹੀਂ ਜਾਣਾ, ਇਸ ਨੂੰ ਡੁੱਬਣ ਤੋਂ ਬਚਾਓ। ਭਗਵਾਨ ਜੀ ਨੇ ਤੇ ਇਸ ਵੇਲੇ ਕੂਰਮ ਕਸ਼ੂ ਕੁੰਮੇ ਦਾ ਅਵਤਾਰ ਧਾਰਿਆ ਸੀ ਤੇ ਰਿਖੀ ਵੇਦ ਵਿਆਸ ਜੀ ਲਿਖਦੇ ਨੇ ਤੇ ਇਸ ਵੇਲੇ ਕਸ਼ੂ ਕੁੰਮੇ ਨੇ ਏਡਾ ਜ਼ਿਆਦਾ ਵੱਡਾ ਆਕਾਰ ਧਾਰਿਆ ਸੀ। ਕਸ਼ੂ ਕੰਮੇ ਦੀ ਜਿਹੜੀ ਖੋਪੜੀ ਹੁੰਦੀ ਹੈ ਨਾ, ਜਿਸ ਨੂੰ ਪਿੱਠ ਕਿਹਾ ਜਾਂਦਾ, ਉਸ ਦਾ ਜਿਹੜਾ ਵਿਸਥਾਰ ਸੀ ਉਹ 1,00,000 ਯੋਜਨ ਸੀ। 4,00,000 ਕੋ ਵੱਡਾ ਖੋਪੜਾ ਵੱਡੀ ਪਿੱਠ ਸੀ ਉਸ ਕਸ਼ੂ ਕੁੰਮੇ ਦੀ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਕਸ਼ੂ ਕੁੰਮਾ ਰੂਪ ਧਾਰਨ ਕਰਕੇ ਮੰਦਿਆ ਚੱਲ ਪਰਬਤ ਨੂੰ ਪਿੱਠ ਤੇ ਚੁੱਕਿਆ ਤੇ ਖੀਰ ਸਮੁੰਦਰ ਰਿੜਕਿਆ ਗਿਆ ਨਾ। ਜਾਚੈ ਘਰ ਕੂਰਮਾ ਭਾਈ, ਇਸ ਪ੍ਰਕਾਰ ਪਾਲ, ਪਾਲ ਨਾਮ ਪਲੰਘੇ ਦਾ ਹੈ, ਕਸ਼ੂ ਕੁੰਮਾ ਰੂਪੀ ਕਾਸ਼ ਅਵਤਾਰ ਰੂਪੀ ਜਿਸ ਦੇ ਘਰ ਦੇ ਵਿੱਚ ਪਲੰਘਾ ਹੈ।
1: ਸਹਸਰ ਫਨੀ ਬਾਸਕ ਸੇਜ ਵਾਲੂਆ,
0: ਤੇ ਮਹਾਰਾਜ ਫਿਰ ਸਹਿਜਾ ਕੌਣ ਹੈ ਤੇ ਸੇਜਾ ਬੰਦ ਕਿਹੜੇ ਨੇ। ਬਚਨ ਕਰਦੇ ਨੇ ਸਹਸਰ ਫਨੀ, ਜਿਹੜਾ ਹਜ਼ਾਰ ਫੰਨਾ ਵਾਲਾ ਸੱਪ ਹੈ ਨਾ, ਇਹ ਤੇ ਮਾਨੋ ਰਾਜਾ ਸਰੂਪ ਪਰਮੇਸ਼ਰ ਜੀ ਦੀ ਸੇਜਾ ਹੈ। ਮਹਾਰਾਜ ਸੇਜਾ ਦੇ ਉੱਪਰ ਵੱਟ ਨਾ ਪੈ ਜਾਣ, ਕੰਨੀਆਂ ਨੂੰ ਖਿੱਚ ਕਰਕੇ ਸੇਜਾ ਬੰਦ ਬੰਨੇ ਹੁੰਦੇ ਨੇ, ਫਿਰ ਸੇਜਾ ਬੰਦ ਕਿਹੜਾ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਬਾਸੁਕ ਸੇਜ ਵਾਲੂਆ, ਜਿਹੜਾ ਬਾਸ਼ਕ ਨਾਗ ਹੈ, ਬਾਸ਼ਕ ਨਾਗ ਦੀਆਂ ਫਣਾਂ ਹਨ, ਇਹਨਾਂ ਨੂੰ ਭਾਈ ਇਸ ਪ੍ਰਕਾਰ ਸੇਜਾ ਬੰਦ ਜਾਨਣਾ ਕਰੋ।
1: ਅਠਾਰ ਪਹਾੜ ਬਨਸਪਤੀ ਮਾਲਣੀ,
0: ਮਹਾਰਾਜ ਜਿਹੜਾ ਰਾਜਾ ਹੁੰਦਾ ਨਾ, ਰਾਜੇ ਦੇ ਦਰ ਤੇ ਮਾਲਣਾ ਆਉਂਦੀਆਂ ਨੇ, ਫੁੱਲ ਭੇਟਾ ਕਰਦੀਆਂ ਨੇ, ਹਾਰ ਪਰੋ ਕੇ ਰਾਜੇ ਦੇ ਗਲ ਵਿੱਚ ਪਾਉਂਦੀਆਂ ਨੇ। ਜੇ ਪਰਮੇਸ਼ਰ ਜੀ ਰਾਜਾ ਨੇ ਤੇ ਪਰਮੇਸ਼ਰ ਜੀ ਦੇ ਦਰ ਦੀ ਮਾਲਣ ਕੌਣ ਹੈ। ਤੇ ਭਗਤ ਸਾਹਿਬ ਜੀ ਬਚਨ ਕਰਦਾ ਕਰਦੇ ਨੇ, ਭਾਈ 18 ਹੈ ਭਾਰ ਬਨਸਪਤੀ ਜਿੰਨੀ ਵੀ ਹੈ ਨਾ, ਇਹ ਪਰਮੇਸ਼ਰ ਜੀ ਦੇ ਦਰ ਦੀ ਮਾਲਣ ਹੈ। 18 ਹੈ ਭਾਰ ਤਾਂ ਆਖਿਆ ਜਾਂਦਾ, ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਲੈ ਲਈਏ ਤੇ 18 ਭਾਰ ਮੰਨੇ ਜਾਂਦੇ ਨੇ। ਸਤਯੁਗ ਦੇ ਸਮੇਂ ਦੇ ਵਿੱਚ ਭਾਰ ਜਿਹੜਾ ਹੈ ਸਾਧ ਸੰਗਤ ਜੀ ਉਹ 16 ਮਨਾਂ ਦਾ ਮੰਨਿਆ ਜਾਂਦਾ ਸੀ। ਤ੍ਰੇਤੇ ਯੁੱਗ ਦੇ ਵਿੱਚ ਜਿਹੜਾ ਭਾਰ ਹੈ ਉਹ 12 ਮਨ ਦਾ ਮੰਨਿਆ ਜਾਂਦਾ ਸੀ। ਦੁਆਪਰ ਦੇ ਯੁੱਗ ਵਿੱਚ ਜਿਹੜਾ ਭਾਰ ਹੈ ਅਰਥਾਤ ਪੰਡ ਹੈ ਉਹ 8 ਮਨ ਦੀ ਮੰਨੀ ਜਾਂਦੀ ਸੀ। ਕਲਯੁੱਗ ਦੇ ਸਮੇਂ ਵਿੱਚ ਜਿਹੜਾ ਭਾਰ ਹੈ ਉਹ 4 ਮਨ ਦਾ ਮੰਨਿਆ ਜਾਂਦਾ। ਇਹ ਵੀ ਇੱਕ ਇਸ ਭਾਰ ਦੀ ਡੈਫੀਨੇਸ਼ਨ, ਇਸ ਦੀ ਪਛਾਣ, ਇਸ ਦੀ ਤੋਲ, ਇਸ ਦੀ ਮਿਣਤੀ ਹੈ। ਇਸੇ ਤਰੀਕੇ ਦੇ ਨਾਲ ਵਿਦਵਾਨ ਜਨਾਂ ਨੇ 1632 ਤੋਲੇ ਨੂੰ ਵੀ ਇੱਕ ਭਾਰ ਲਿਖਿਆ। ਸੋ ਇਸ ਪ੍ਰਕਾਰ 18 ਭਾਰ ਬਨਸਪਤੀ ਦੇ ਬਣਦੇ ਨੇ ਜੇਕਰ ਇੱਕ ਇੱਕ ਪੱਤਾ ਲਿਆ ਜਾਵੇ। ਜਿਵੇਂ ਬੇਅੰਤ ਕਿਸਮਾਂ ਦੇ ਅੰਬ ਨੇ ਪਰ ਇੱਕ ਅੰਬ ਦਾ ਹੀ ਪੱਤਾ ਲੈਣਾ ਸਾਰਿਆਂ ਦਾ ਨਹੀਂ। ਆਲੂ 250 ਤੋਂ ਜ਼ਿਆਦਾ ਕਿਸਮਾਂ ਦੇ ਨੇ ਪਰ ਆਲੂ ਦੇ ਇੱਕ ਬੂਟੇ ਦਾ ਇੱਕ ਪੱਤਾ ਹੀ ਲੈਣਾ ਸਾਰਿਆਂ ਦਾ ਨਹੀਂ। ਗੁਲਾਬ ਦੇ ਫੁੱਲ ਵੀ 250 ਤੋਂ ਵੱਧ ਕਿਸਮਾਂ ਦੇ ਨੇ ਪਰ ਪੱਤਾ ਇੱਕ ਗੁਲਾਬ ਦਾ ਲੈਣਾ ਹੀ ਸਾਰਿਆਂ ਦਾ ਨਹੀਂ। ਇਸ ਪ੍ਰਕਾਰ ਇੱਕ ਇੱਕ ਜਾਤੀ ਦੇ ਬ੍ਰਿਸ਼ਾਂ ਦਾ ਕੇਵਲ ਤਾਂ ਕੇਵਲ ਇੱਕ ਇੱਕ ਪੱਤਾ ਲਈਏ ਨਾ ਤੇ ਸਾਰਿਆਂ ਪੱਤਿਆਂ ਦਾ ਜਿਹੜਾ ਭਾਰ ਉਹ 18 ਭਾਰ ਬਣ ਜਾਂਦਾ। ਇਸ ਕਰਕੇ ਸਾਧ ਸੰਗਤ ਜੀ ਸਾਰੀ ਬਨਸਪਤੀ ਨੂੰ 18 ਭਾਰ ਆਖਿਆ ਜਾਂਦਾ। ਤਾਂ ਭਗਤ ਸਾਹਿਬ ਜੀ ਬਚਨ ਕਰਦੇ ਨੇ, ਭਾਈ ਹੇ ਸ਼ਰਧਾਲੂ ਜਨੋ, ਹੇ ਜਗਿਆਸੂ ਜਨੋ, ਇਹ ਜਿਹੜੀ 18 ਭਾਰ ਬਨਸਪਤੀ ਹੈ ਨਾ, ਇਹ ਪਰਮੇਸ਼ਰ ਜੀ ਦੀ ਮਾਲਣ ਹੈ। ਬਸੰਤ ਰੁੱਤ ਦੇ ਵਿੱਚ ਫੁੱਲ ਖੜਾ ਕਰਕੇ, ਹਰਿਆ ਪੱਤਿਆਂ ਦੁਆਰਾ, ਖੁਸ਼ਬੂਈਆਂ ਦੇ ਕਰਕੇ, ਇਸ ਪ੍ਰਕਾਰ ਇਹ ਜਿਹੜੀ ਮਾਲਣ 18 ਭਾਰ ਬਨਸਪਤੀ ਹੈ, ਪਰਮੇਸ਼ਰ ਜੀ ਦੇ ਦਰ ਨੂੰ, ਮਹਿਲ ਨੂੰ, ਦੁਨੀਆ ਰੂਪੀ ਮਹਿਲ ਨੂੰ ਮਹਿਕਾ ਰਹੀ ਹੈ।
1: ਕਰੋੜੀ ਮੇਘ ਮਾਲਾ ਪਾਣੀ ਹਾਰ।
0: ਤੇ ਭਗਤ ਜੀ, ਰਾਜੇ ਪਾਣੀ ਭਰਨ ਆਪ ਤੇ ਨਹੀਂ ਨਾ ਜਾਂਦੇ, ਰਾਜਿਆਂ ਨੇ ਆਪਣੇ ਦਰ ਤੇ ਸੇਵਾਦਾਰ ਰੱਖੇ ਹੁੰਦੇ ਨੇ ਪਾਣੀ ਭਰਨ ਵਾਲੇ। ਤੇ ਜੇਕਰ ਪਰਮੇਸ਼ਰ ਜੀ ਰਾਜਾ ਨੇ ਤੇ ਉਸਦੇ ਦਰ ਤੇ ਪਾਣੀ ਭਰਨ ਵਾਲੇ ਸੇਵਾਦਾਰ ਕੌਣ ਨੇ? ਤੇ ਆਪ ਜੀ ਬਚਨ ਕਰਦੇ ਨੇ, 96 ਕਰੋੜੀ ਮੇਘ ਮਾਲਾ। ਅਸੀਂ ਤੇ ਦੋ ਬੱਦਲ ਹੀ ਦੇਖਦੇ ਹਾਂ ਨਾ, ਕਾਲੇ ਬੱਦਲ ਆ ਗਏ ਤੇ ਚਿੱਟੇ ਬੱਦਲ ਆ ਗਏ, ਚਿੱਟੇ ਬੱਦਲ ਆ ਗਏ ਤੇ ਖਾਲੀ ਨੇ, ਜੇ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ ਤੇ ਪਾਣੀ ਦੀਆਂ ਭਰ ਕੇ ਆਈਆਂ। ਸਾਨੂੰ ਤੇ ਆਮ ਕਰਕੇ ਇੰਨਾ ਕੀ ਗਿਆਨ ਹੈ ਨਾ, ਵੇਦਾਂਤ ਦੇ ਗ੍ਰੰਥਾਂ ਤੇ ਹੋਰਨਾਂ ਗ੍ਰੰਥਾਂ 'ਚ ਵੀ ਜ਼ਿਕਰ ਆਉਂਦਾ, ਜਿਹੜੇ ਬੱਦਲ ਨੇ ਨਾ ਇਹ 96 ਕਰੋੜ ਮੇਘ ਮਾਲਾ ਨੇ, ਕੋਈ ਦੋ ਨਹੀਂ, ਏਡੀ ਵੱਡੀ ਰਚਨਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਭਗਤ ਬਾਣੀ ਲਿਖਵਾ ਰਹੇ ਨੇ, ਜੋ ਭਗਤ ਸਾਹਿਬ ਜੀ ਨੇ ਉਚਾਰਿਆ, ਭਾਈ ਜੋ 96 ਕਰੋੜੀ ਮੇਘ ਮਾਲਾ ਵਰਖਾ ਕਰਨ ਵਾਲੇ ਬੱਦਲ ਨੇ, ਇਹ ਪਰਮੇਸ਼ਰ ਜੀ ਦੇ ਦਰ ਤੇ ਪਾਣੀ ਭਰਨ ਵਾਲੇ ਸੇਵਾਦਾਰ ਹੀ ਨੇ ਨਾ। ਇਹ ਪਾਣੀ ਦੀ ਜਲ ਦੀ ਵਰਖਾ ਕਰਦੇ ਹਨ ਪਰਮੇਸ਼ਰ ਜੀ ਦੇ ਦਰ ਦੇ ਸੇਵਾਦਾਰ
1: ਨਾਖਾ ਪ੍ਰਸੇਵ ਜਾਂਚ ਸੁਰਸਰੀ
0: ਇਸੇ ਪ੍ਰਕਾਰ ਨਖ ਨੌਵਾਂ ਦਾ ਪ੍ਰਸੇਵ ਪਸੀਨਾ ਜਾਂਚ ਹੈ ਜਿਸ ਦੇ ਸੁਰਸਰੀ ਗੰਗਾ ਵਗਦੀ ਹੈ ਇੱਕ ਵੇਲੇ ਨਾ ਨਾਰਦ ਮੁਨੀ ਜੀ ਨੇ ਰਾਗ ਗਾਵਿਆ ਤੇ ਰਾਗ ਨੂੰ ਸੁਣ ਕਰਕੇ ਭਗਵਾਨ ਜੀ ਦਰਬ ਕੇ ਜਲ ਰੂਪ ਹੋ ਗਏ ਤੇ ਇਸ ਵੇਲੇ ਮੰਨਿਆ ਜਾਂਦਾ ਭਗਵਾਨ ਦੇ ਨੌਹਾਂ ਦਾ ਜਿਹੜਾ ਜਲ ਸੀ ਪ੍ਰਸੇਵ ਪਸੀਨਾ ਵੀ ਕਿਹਾ ਜਾਂਦਾ ਜੋ ਨੌਹਾਂ ਦਾ ਚਰਨਾਂ ਦੇ ਨੌਹਾਂ ਦਾ ਮੁੜਕਾ ਸੀ ਅਰਥਾਤ ਜਲ ਸੀ ਨਾ ਬ੍ਰਹਮਾ ਜੀ ਨੇ ਆਪਣੇ ਕਮੰਡਲ ਦੇ ਵਿੱਚ ਭਰ ਲਿਆ ਫਿਰ ਜਿਸ ਵੇਲੇ ਭਗਵਾਨ ਜੀ ਨੇ ਬਾਵਨ ਰੂਪ ਧਾਰਿਆ ਤੇ ਇੱਕ ਕਦਮ ਦੇ ਨਾਲ ਧਰਤੀ ਸਾਰੀ ਮਿਣ ਦਿੱਤੀ ਦੂਜੇ ਦੇ ਨਾਲ ਸਾਰਾ ਆਕਾਸ਼ ਮਿਣਿਆ ਨਾ ਜਦੋਂ ਆਕਾਸ਼ ਵਿੱਚ ਚਰਨ ਗਿਆ ਤੇ ਇਸ ਵੇਲੇ ਭਗਵਾਨ ਜੀ ਦੇ ਚਰਨਾਂ ਨੂੰ ਬ੍ਰਹਮਾ ਜੀ ਨੇ ਉਸ ਜਲ ਦੇ ਨਾਲ ਧੋਤਾ ਤੇ ਜਲ ਫਿਰ ਕਮੰਡਲ ਵਿੱਚ ਪਾ ਲਿਆ ਜਿਸ ਵੇਲੇ ਰਾਜੇ ਸਗਰ ਦੇ 60,000 ਪੁੱਤਰਾਂ ਦਾ ਉਧਾਰ ਨਾ ਹੋਇਆ ਤੇ ਇਸ ਵੇਲੇ ਸਾਧ ਸੰਗਤ ਜੀ ਫਿਰ ਉਹਨਾਂ ਦੀ ਕੁੱਲ ਦੇ ਵਿੱਚੋਂ ਭਰਥਰੀ ਜੀ ਨੇ ਭਗਤੀ ਕੀਤੀ ਹੈ ਭਗਤੀ ਕਰਕੇ ਬ੍ਰਹਮਾ ਜੀ ਦੇ ਕਮੰਡਲ ਤੋਂ ਭਗਵਾਨ ਜੀ ਦੇ ਪੈਰਾਂ ਦਾ ਮੁੜਕਾ ਧਰਤੀ ਦੇ ਉੱਪਰ ਜਲ ਰੂਪ ਵਿੱਚ ਲਿਆਂਦਾ ਜਿਸ ਨੂੰ ਸੁਰਸਰੀ ਦੇਵ ਨਦੀ ਗੰਗਾ ਆਖੀ ਜਾਂਦੀ ਹੈ ਐਸੇ ਵੱਡੇ ਭਾਰੀ ਭਗਵਾਨ ਜੀ ਨੇ ਜਿਸ ਦੇ ਚਰਨਾਂ ਦਾ ਮੁੜਕਾ ਗੰਗਾ ਰੂਪ ਹੋ ਕਰਕੇ ਧਰਤੀ ਦੇ ਉੱਪਰ ਵਗਦੀ ਹੈ
1: ਸਪਤ ਸਮੁੰਦ ਜਾਂਚਾ ਘੜ ਥਲੀ
0: ਮਹਾਰਾਜ ਜਿਹੜੇ ਘੜੇ ਨੇ ਉਹ ਫਿਰ ਘੜਵੰਜੀ ਤੇ ਰੱਖੇ ਜਾਇਆ ਕਰਦੇ ਨੇ ਸਾਧ ਸੰਗਤ ਜੀ ਚਾਰ ਲੱਕੜਾਂ ਨੂੰ ਜੋੜ ਕਰਕੇ ਨਾ ਇੱਕ ਚੁਨੁਕਰਾ ਕਹੀਏ ਇੱਕ ਸਾਧਨ ਬਣਾਇਆ ਜਾਂਦਾ ਸੀ ਲੱਕੜੀ ਦਾ ਜਿਸ ਦੇ ਉੱਪਰ ਚਾਟੀ ਨੂੰ ਘੜੇ ਨੂੰ ਰੱਖਿਆ ਜਾਂਦਾ ਸੀ ਉਸ ਨੂੰ ਘੜਵੰਜੀ ਬੋਲਿਆ ਜਾਂਦਾ ਸੀ ਇੱਕ ਔਜ਼ਾਰ ਕਹਿ ਲਈਏ ਇੱਕ ਸੰਦ ਕਹਿ ਲਈਏ ਇਸ ਪ੍ਰਕਾਰ ਉਸ ਘੜਵੰਜੀ ਦੇ ਉੱਪਰ ਘੜਾ ਰੱਖ ਦਈਏ ਤੇ ਘੜਾ ਡੋਲਦਾ ਨਹੀਂ ਸੀ ਮਹਾਰਾਜ ਆਪ ਜੀ ਨੇ ਕਹਿ ਦਿੱਤਾ ਇਹ ਪਾਣੀ ਭਰਨ ਵਾਲੇ ਇਹ ਘੜੇ 96 ਕਰੋੜੀ ਮੇਘਮਾਲਾ ਨੇ ਤੇ ਇਹਨਾਂ ਘੜਿਆਂ ਨੂੰ ਰੱਖਣ ਵਾਸਤੇ ਘੜਵੰਜੀ ਕਿਹੜੀ ਹੈ ਤੇ ਭਗਤ ਸਾਹਿਬ ਜੀ ਬਚਨ ਕਰਨਾ ਕਰਦੇ ਨੇ ਭਾਈ ਸਪਤ ਸਮੁੰਦ ਜਾ ਚਾਹ ਘੜਥਲੀ ਇਹ ਜਿਹੜੇ 7 ਸਮੁੰਦਰ ਨੇ ਨਾ ਮਾਨੋ ਇਹ ਘੜਵੰਜੀਆਂ ਨੇ ਮੇਘਮਾਲਾ ਰੂਪੀ ਘੜਿਆਂ ਦੇ ਰੱਖਣ ਵਾਸਤੇ ਕਿਉਂਕਿ ਜਦੋਂ ਮੇਘਮਾਲਾ ਚੋਂ ਜਿੰਨਾ ਵੀ ਜਲ ਵਰਦਾ ਉਹ ਜਾ ਕਰਕੇ ਨਦੀਆਂ ਵਿੱਚ ਪੈਂਦਾ ਦਰਿਆਵਾਂ ਵਿੱਚ ਪੈਂਦਾ ਤੇ ਨਦੀਆਂ ਦਰਿਆਵਾਂ ਦਾ ਸਾਰਾ ਸਮੂਹ ਜਲ ਜਾ ਕਰਕੇ ਸਮੁੰਦਰ ਵਿੱਚ ਪੈਂਦਾ ਜਿਵੇਂ ਘੜਵੰਜੀ ਦੇ ਉੱਪਰ ਘੜੇ ਸਾਂਭੇ ਰਹਿੰਦੇ ਨੇ ਇਵੇਂ ਸਮੁੰਦਰ ਦੇ ਵਿੱਚ ਬੱਦਲਾਂ ਦਾ ਜਲ ਸਾਂਭਿਆ ਰਹਿੰਦਾ ਇਹ 7 ਸਮੁੰਦਰਾਂ ਨੂੰ ਘੜਵੰਜੀ ਜਾਣਨਾ ਕਰੋ ਪਰਮੇਸ਼ਰ ਜੀ ਦੇ ਜਲ ਜੋ ਜਲ ਦੇ ਬਰਤਨ ਹਨ ਉਹਨਾਂ ਨੂੰ ਰੱਖਣ ਵਾਸਤੇ ਸਾਂਭਣ ਵਾਸਤੇ ਇੰਨੇ ਜ਼ਿਆਦਾ ਜੀ ਜਿਸ ਪਰਮੇਸ਼ਰ ਜੀ ਦੀ ਆਗਿਆ ਦੇ ਵਿੱਚ ਹੁਕਮ ਦੇ ਵਿੱਚ ਵਰਤਦੇ ਹਨ ਭਾਈ ਐਸਾ ਹੈ ਰਾਜਾ ਤਿੰਨਾਂ ਭਵਨਾਂ ਦਾ ਸਵਾਮੀ ਤਿੰਨਾਂ ਭਵਨਾਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਉਸ ਦੀ ਬੰਦਗੀ ਕਰੋ ਉਸਦਾ ਨਾਮ ਜਪੋ ਕਿਸੇ ਹੋਰ ਦਾ ਨਹੀਂ
1: ਜਾਂਚਾ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ
0: ਫਿਰ ਬੇਨਤੀ ਕੀਤੀ ਭਗਤ ਜੀ ਜਿਵੇਂ ਰਾਜਾ ਹੁੰਦਾ ਹੈ ਤੇ ਰਾਜੇ ਦੇ ਕੁਝ ਨਿਕਟ ਵਰਤੀ ਕੁਝ ਖਾਸਮ ਖਾਸ ਹੋਇਆ ਕਰਦੇ ਨੇ ਕੋਈ ਖਾਸ ਵਜ਼ੀਰ ਖਾਸ ਸੈਨਾਪਤੀ ਖਾਸ ਅਹਿਲਕਾਰ ਹੋਇਆ ਕਰਦੇ ਨੇ ਪਰਮੇਸ਼ਰ ਜੀ ਰਾਜਾ ਰੂਪ ਨੇ ਤੇ ਪਰਮੇਸ਼ਰ ਜੀ ਦੇ ਨਿਕਟ ਵਰਤੀ ਕੌਣ ਨੇ ਤੇ ਆਪ ਜੀ ਬਚਨ ਕਰਨਾ ਕਰਦੇ ਨੇ ਜਾਚ ਹੈ ਕਰ ਨਿਕਟ ਵਰਤੀ ਅਰਜੁਨ ਅਰਜੁਨ ਮਹਾਯੋਧਾ ਕ੍ਰਿਸ਼ਨ ਜੀ ਦਾ ਸਖਾ ਸੀ ਨਾ ਇਸੇ ਪ੍ਰਕਾਰ ਭਗਤ ਧਰੂ ਜੀ ਭਗਤ ਪ੍ਰਹਿਲਾਦ ਜੀ ਭਗਤ ਅੰਬਰੀਕ ਜੀ ਜਿਸ ਦੀ ਰਖਵਾਲੀ ਵਾਸਤੇ ਭਗਵਾਨ ਜੀ ਨੇ ਆਪਣਾ ਸੁਦਰਸ਼ਨ ਚੱਕਰ ਸੇਵਾ ਵਿੱਚ ਲਾ ਦਿੱਤਾ ਸੀ
1: ਨਾਰਦ
0: ਸੋ ਇਸ ਪ੍ਰਕਾਰ ਦੇ ਭਗਤ ਅੰਬਰੀਕ ਜੀ ਨੇ ਇਸੇ ਪ੍ਰਕਾਰ ਨਾਰਦ ਮੁਨੀ ਜੀ ਜੋ ਪ੍ਰੇਮਾ ਭਗਤੀ ਕਰਦੇ ਹਨ
1: ਨੇਜਾ ਸਿੱਧ ਬੁੱਧ ਗਨ ਗੰਧਰਵ
0: ਨੇਜਾ ਨਾਮ ਦਾ ਇੱਕ ਭਗਤ ਹੋਇਆ ਪਰਮੇਸ਼ਰ ਜੀ ਦਾ ਨਿਕਟ ਵਰਤੀ ਹੈ ਆੜਵੰਦ ਕਹਿ ਕੇ ਭਗਵਾਨ ਜੀ ਦੇ ਨਾਮ ਨੂੰ ਜਪਦਾ ਸੀ ਤੇ ਸਾਧ ਸੰਗਤ ਜੀ ਵਿਸ਼ਨੂੰ ਜੀ ਚੱਲ ਪਏ ਲਕਸ਼ਮੀ ਜੀ ਨੇ ਪੁੱਛਿਆ ਭਗਵਾਨ ਜੀ ਕਿੱਥੇ ਚੱਲੇ ਹੋ ਕਹਿਣ ਲੱਗੇ ਮੇਰਾ ਇੱਕ ਨਵਾਂ ਹੀ ਭਗਤ ਪ੍ਰਗਟ ਹੋਇਆ ਨਾਮ ਵੀ ਮੇਰਾ ਨਵਾਂ ਹੀ ਰੱਖਿਆ ਆੜਵੰਦ ਕਹਿ ਕੇ ਮੈਨੂੰ ਜਪਦਾ ਉਸ ਨੂੰ ਦਰਸ਼ਨ ਦੇਣ ਚੱਲਿਆ ਤੇ ਇਸ ਵੇਲੇ ਲਕਸ਼ਮੀ ਜੀ ਕਹਿਣ ਲੱਗੇ ਜਿਹੜੇ ਭਗਤ ਨੇ ਨਾਮ ਹੀ ਨਵਾਂ ਰੱਖ ਦਿੱਤਾ ਐਸੇ ਭਗਤ ਦੇ ਜਾ ਕੇ ਮੈਂ ਵੀ ਦਰਸ਼ਨ ਕਰਾਂ ਨਾਲ ਹੀ ਚੱਲ ਪਏ ਨੇ ਫਿਰ ਕਹਿਣ ਲੱਗੇ ਭਗਵਾਨ ਜੀ ਤੁਸੀਂ ਬੈਠੋ ਪਹਿਲਾਂ ਮੈਂ ਦੇਖ ਕੇ ਆਵਾਂ ਭਗਤ ਹੈ ਕੈਸਾ ਕੋਈ ਸਮਰੱਥਾ ਵੀ ਰੱਖਦਾ ਹੈ ਜਾਂ ਇਵੇਂ ਹੀ ਆੜਵੰਦ ਬੋਲੀ ਜਾਂਦਾ ਉੱਧਰ ਸਾਧ ਸੰਗਤ ਜੀ ਉਹ ਜਿਹੜਾ ਭਗਤ ਸਨ ਨਾ ਨੇਜਾ ਉਹ ਅੱਕਿਆ ਹੋਇਆ ਸੀ ਕਿ ਇੰਨਾ ਸਮਾਂ ਹੋ ਗਿਆ ਨਾਮ ਜਪਦੇ ਨੂੰ ਭਗਵਾਨ ਜੀ ਨੇ ਦਰਸ਼ਨ ਹੀ ਨਹੀਂ ਦਿੱਤੇ ਲਕਸ਼ਮੀ ਨੇ ਜਾ ਕਰਕੇ ਪੁੱਛਿਆ ਕਹਿਣ ਲੱਗੀ ਇਹ ਭਗਤ ਕਿਹੜੇ ਭਗਵਾਨ ਦਾ ਨਾਮ ਜਪਦਾ ਉਸਨੇ ਗੁੱਸੇ ਵਿੱਚ ਆਖਿਆ ਤੇਰੇ ਖਸਮ ਦਾ ਤੇ ਇਸ ਵੇਲੇ ਲਕਸ਼ਮੀ ਕਹਿਣ ਲੱਗੀ ਹੈ ਤੇ ਸਮਰੱਥਾ ਵਾਲਾ ਅੰਤਰਜਾਮੀ ਲੱਗਦਾ ਭਗਵਾਨ ਤੇ ਮੇਰਾ ਪਤੀ ਦਰਸ਼ਨ ਦੇਣ ਵਾਸਤੇ ਆਇਆ। ਅਗਲਾ ਸਵਾਲ ਪੁੱਛਿਆ, ਕਹਿਣ ਲੱਗੀ ਫਿਰ ਇਹ ਦੱਸ ਤੇਰਾ ਭਗਵਾਨ ਬੈਠਾ ਕਿੱਥੇ ਹੈ? ਤੇ ਜਦੋਂ ਸਾਧ ਸੰਗਤ ਜੀ ਲਕਸ਼ਮੀ ਪਹਿਲਾਂ ਪ੍ਰੀਖਿਆ ਲੈਣ ਵਾਸਤੇ ਆਈ ਨਾ, ਨੇੜੇ ਇੱਕ ਢੱਠਾ ਜਿਹਾ ਖੂਹ ਸੀ, ਉਸ ਦੀ ਮੌਣ ਦੇ ਉੱਪਰ ਭਗਵਾਨ ਜੀ ਬਹਿ ਗਏ। ਜਦੋਂ ਪੁੱਛਿਆ ਤੇਰਾ ਭਗਵਾਨ ਹੈ ਕਿੱਥੇ, ਉਸ ਨੇ ਕ੍ਰੋਧ ਵਿੱਚ ਆਖਿਆ ਢੱਠੇ ਖੂਹ ਤੇ। ਇਹ ਪੰਜਾਬ ਦੀ ਆਮ ਕਹਾਵਤ ਹੈ, ਜਾ ਕੇ ਢੱਠੇ ਖੂਹ 'ਚ ਪੈ। ਕਿਸੇ ਨੂੰ ਸਰਾਪ ਦੇਣਾ ਬੁਰਾ ਕਹਿਣਾ ਢੱਠੇ ਖੂਹ 'ਚ ਪੈ। ਉਸ ਨੇ ਕ੍ਰੋਧ ਨਾਲ ਆਖਿਆ ਬੈਠਾ ਢੱਠੇ ਖੂਹ ਤੇ। ਤੇ ਇਸ ਵੇਲੇ ਲਕਸ਼ਮੀ ਕਹਿਣ ਲੱਗੀ ਹੈ ਤੇ ਅੰਤਰਜਾਮੀ ਹੈ ਭਗਵਾਨ ਜੀ ਨੂੰ ਆ ਕਰਕੇ ਆਖਿਆ, ਭਗਵਾਨ ਜੀ ਸੱਚਮੁੱਚ ਹੀ ਤੁਹਾਡਾ ਭਗਤ ਬੜੀ ਸਮਰੱਥਾ ਵਾਲਾ, ਭਗਵਾਨ ਜੀ ਦੀ ਨੇੜਤਾ ਪ੍ਰਾਪਤ ਕਰ ਗਏ, ਇਸ ਪ੍ਰਕਾਰ ਬਚਨ ਕਰਨਾ ਕਰਦੇ ਨੇ ਭਾਈ। ਨੇਜੈ ਨੇਜੈ ਵਰਗੇ ਜਿਹੜੇ ਭਗਤ ਨੇ ਉਹ ਭਗਵਾਨ ਜੀ ਦੇ ਨਿਕਟਵਰਤੀ ਹਨ। ਸਿੱਧ ਜਿਹੜੇ 84 ਸਿੱਧ, ਇਹਨਾਂ ਤੋਂ ਇਲਾਵਾ ਬੇਅੰਤ ਹੋਰ ਸਿੱਧ ਹੋਏ ਨੇ। ਬੁੱਧ ਇਤਿਆਦਿਕ ਜਿਹੜੇ ਗ੍ਰਹਿ ਕਹੇ ਜਾਂਦੇ ਨੇ, ਬੁੱਧ ਬੁੱਧੀ ਵਾਲੇ, ਸਿਆਣਪ ਵਾਲੇ ਗਣ ਗੰਧਰਵ, ਜਿਵੇਂ ਚੌਣਾ ਛੌਣਾ ਨੰਦੀ ਭ੍ਰਿਗੀ ਗਣ ਹੋ ਗਏ, ਗੰਧਰਵ ਹਾਹਾ ਹੂਹੂ ਦੇਵਤਿਆਂ ਦੇ ਰਾਗੀ ਹੋ ਗਏ। ਇਸੇ ਪ੍ਰਕਾਰ ਆਪ ਜੀ ਬਚਨ ਕਰਨਾ ਕਰਦੇ ਨੇ, ਜਿਹੜੇ 52 ਵੀਰ ਨੇ ਇਹ ਪਰਮੇਸ਼ਰ ਜੀ ਦੇ ਦਰ ਦੇ ਹੇਲਾ ਨਿਕਟਵਰਤੀ ਨੇ, ਇਹ ਹੇਲਾ ਖੇਡਾਂ ਕਰਨ ਵਾਲੇ ਨੇ। ਮਹਾਰਾਜ ਰਾਜਿਆਂ ਨੇ ਮੀਰ ਸ਼ਿਕਾਰੀ ਰੱਖੇ ਹੁੰਦੇ ਨੇ, ਮੀਰ ਸ਼ਿਕਾਰੀ ਕਿਹੜੇ ਨੇ? ਬਚਨ ਕਰਦੇ ਨੇ 92 ਹੇਲਾ, ਇਹ 52 ਵੀਰ, ਇਹ ਪਰਮੇਸ਼ਰ ਜੀ ਦੇ ਦਰ ਦੇ ਮੀਰ ਸ਼ਿਕਾਰੀ ਜਾਣਨਾ ਕਰੋ, ਜੋ ਜ਼ਾਲਮਾਂ ਦਾ ਸ਼ਿਕਾਰ ਕਰਦੇ ਹਨ। ਇੰਨੇ ਵੱਡੇ ਵੱਡੇ ਜੀਵ ਜਿਸ ਪਰਮੇਸ਼ਰ ਜੀ ਦੇ ਦਰ ਦੇ ਘਰ ਦੇ ਵਿੱਚ ਘਰੀ ਘਰ ਦੇ ਵਿੱਚ ਰਹਿੰਦੇ ਹਨ ਜੀਓ,
1: ਸਰਬ ਵਿਆਪਕ ਅੰਤਰ ਹਰੀ,
0: ਜੋ ਪਰਮੇਸ਼ਰ ਜੀ ਸਰਬ ਵਿਆਪਕ ਸਾਰਿਆਂ ਥਾਵਾਂ ਤੇ ਵਸ ਰਹੇ ਨੇ ਤੇ ਸਾਰਿਆਂ ਦੇ ਤਾਈ ਹਰਿਆ ਭਰਿਆ ਕਰਨ ਵਾਲੇ ਹਨ। ਫਿਰ ਪੜਦੇ ਹੋ,
1: ਸਰਬ ਵਿਆਪਕ ਅੰਤਰ ਹਰੀ,
0: ਪਰਮੇਸ਼ਰ ਜੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਹੇ ਨੇ, ਅੰਦਰ ਪਰਿਪੂਰਨ ਹੋ ਰਹੇ ਨੇ, ਐਸੇ ਹਨ ਹਰੀ ਪਰਮੇਸ਼ਰ ਵਾਹਿਗੁਰੂ ਜੀ, ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ।
1: ਨਾਮ ਦੇਉ ਤਾਚੀ ਆਣ,
0: ਪ੍ਰਣਵ ਦਾ ਅਰਥ ਹੈ ਉਚਾਰਨ, ਭਗਤ ਨਾਮਦੇਵ ਸਾਹਿਬ ਜੀ ਉਚਾਰਦੇ ਨੇ ਭਾਈ ਅਸੀਂ ਤਿਸ ਪਰਮੇਸ਼ਰ ਜੀ ਆਣ, ਤਾਚੀ ਤਿਸ ਦੀ ਆਣ ਸ਼ਰਨ ਦੇ ਵਿੱਚ ਆਏ ਹਾਂ।
1: ਸਗਲ ਭਗਤ ਜਾਚੈ ਨਿਸਾਨ,
0: ਜਿਸ ਪਰਮੇਸ਼ਰ ਜੀ ਦੇ ਸਾਰੇ ਜਿਹੜੇ ਭਗਤ ਨੇ ਨਾ ਉਹ ਕੁੱਲ ਦੁਨੀਆਂ ਦੇ ਅੰਦਰ ਨਿਸਾਨ ਪ੍ਰਗਟ ਹਨ। ਜੇ ਕਿਸੇ ਨੇ ਬੰਦਗੀ ਕੀਤੀ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਇਆ, ਜਿਸ ਦੇ ਹਿਰਦੇ ਵਿੱਚ ਨਾਮ ਰਤਨ ਵਸ ਗਿਆ ਨਾ, ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖੈ ਲੁਕਾਈ, ਭਗਤ ਰਵਿਦਾਸ ਸਾਹਿਬ ਜੀਆਂ ਦੇ ਵਾਂਗੂ ਭਗਤ ਭਗਤ ਜਗ ਬਚਿਆ ਚਹੁ ਚੱਕਾਂ ਦੇ ਵਿੱਚ ਚਮਰੇਟਾ, ਜਿਸ ਦੇ ਭਗਤ ਜਗਤ ਦੇ ਅੰਦਰ ਨਿਸਾਨ ਪ੍ਰਗਟ ਹਨ। ਨਿਸਾਨ ਨਾਮ ਧੌਂਸੇ ਦਾ, ਜਿਵੇਂ ਧੌਂਸਾ ਵੱਜਦਾ ਤੇ ਆਵਾਜ਼ ਹੁੰਦੀ ਹੈ ਨਾ, ਸ਼ਬਦ ਨਾਦ ਪ੍ਰਗਟ ਹੁੰਦਾ, ਪਰਮੇਸ਼ਰ ਜੀ ਦੇ ਭਗਤ ਪਰਮੇਸ਼ਰ ਜੀ ਦਾ ਨਾਦ ਪਰਮੇਸ਼ਰ ਜੀ ਦਾ ਸ਼ਬਦ ਪ੍ਰਗਟ ਕਰਦੇ ਨੇ। ਨਿਸਾਨ ਨਾਮ ਝੰਡੇ ਦਾ, ਸਾਧ ਸੰਗਤ ਜੀ ਦੇਸ਼ ਦੇ ਝੰਡੇ ਤੋਂ ਪਤਾ ਲੱਗ ਜਾਂਦਾ ਇਹ ਕਿਹੜੇ ਦੇਸ਼ ਦਾ ਝੰਡਾ ਤੇ ਕਿਸ ਦੇਸ਼ ਪੁੱਜ ਗਏ ਆ। ਨਿਸ਼ਾਨ ਸਾਹਿਬ ਤੋਂ ਪਤਾ ਲੱਗ ਜਾਂਦਾ ਇੱਥੇ ਗੁਰੂ ਘਰ ਹੈ, ਲਾਲ ਝੰਡੀ ਹੋਵੇ ਪਤਾ ਲੱਗ ਜਾਂਦਾ ਕੋਈ ਮੰਦਿਰ ਹੋਵੇਗਾ, ਹਰਾ ਝੰਡਾ ਹੋਵੇ ਤੇ ਪਤਾ ਲੱਗ ਜਾਂਦਾ ਕੋਈ ਇੱਥੇ ਕਬਰ ਕੋਈ ਮਜ਼ਾਰ ਹੋਵੇਗੀ, ਝੰਡੇ ਤੋਂ ਪਤਾ ਲੱਗ ਜਾਂਦਾ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਸਗਲ ਭਗਤ ਜਾਚੈ ਨਿਸਾਨ, ਸਾਰੇ ਭਗਤ ਜਿਸ ਪਰਮੇਸ਼ਰ ਜੀ ਦੇ ਦਰ ਦੇ ਝੰਡੇ ਦੀ ਨਿਆਈ ਪ੍ਰਗਟ ਨੇ, ਤੇ ਜਿਵੇਂ ਝੰਡੇ ਤੋਂ ਦੇਸ਼ ਦਾ ਮੁਲਕ ਦਾ ਸਥਾਨ ਦਾ ਪਤਾ ਲੱਗਦਾ ਹੈ, ਭਗਤਾਂ ਤੋਂ ਭਗਵਾਨ ਦਾ ਪਤਾ ਲੱਗਦਾ ਹੈ, ਇਹ ਜਿਹੜੇ ਭਗਤ ਨੇ ਇਹ ਪਰਮੇਸ਼ਰ ਜੀ ਦੇ ਭਗਤ ਨੇ। ਪ੍ਰਭ ਤੇ ਜਨ ਜਾਨੀ ਜੈ ਜਨ ਤੇ ਸਵਾਮੀ, ਪਿਆਰਿਆਂ ਤੋਂ ਪਰਮੇਸ਼ਰ ਜੀ ਜਾਣੇ ਜਾਂਦੇ ਨੇ ਤੇ ਪਰਮੇਸ਼ਰ ਜੀ ਕਰਕੇ ਪਿਆਰੇ ਜਾਣੇ ਜਾਂਦੇ ਨੇ। ਸੰਤ ਜਨ ਝੰਡਿਆਂ ਦੀ ਨਿਆਈ ਪ੍ਰਗਟ ਨੇ, ਧੌਂਸਿਆਂ ਦੀ ਨਿਆਈ ਨਾਦ ਕਰਨ ਵਾਲੇ ਉਪਦੇਸ਼ ਦੇਣ ਵਾਲੇ ਨੇ ਤੇ ਝੰਡਿਆਂ ਦੀ ਨਿਆਈ ਪਰਮੇਸ਼ਰ ਜੀ ਦੇ ਪਰਉਪਕਾਰ ਜਣਾਉਣ ਵਾਲੇ ਸੰਤ ਜਨ ਨੇ। ਭਾਈ ਐਸੇ ਪਰਮੇਸ਼ਰ ਵਾਹਿਗੁਰੂ ਜੀ ਦੀ ਤਾਚੀ ਆਣ ਤਿਸ ਦੀ ਸ਼ਰਨ ਦੇ ਵਿੱਚ ਅਸੀਂ ਆਏ ਹੋਏ ਹਾਂ। ਤੁਸੀਂ ਵੀ ਸਾਰੇ ਤਿਸ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਪਰਮੇਸ਼ਰ ਜੀਆਂ ਦੀ ਸ਼ਰਨ ਦੇ ਵਿੱਚ ਪੈ ਕਰਕੇ ਬੰਦਗੀ ਕਰੋ, ਨਾਮ ਜਪੋ, ਸਿਮਰਨ ਕਰੋ, ਤਾਂ ਭਲਾ ਹੋਵੇਗਾ। ਕਿਸੇ ਹੋਰ ਦੇ ਸੇਵਾਦਾਰ ਨਹੀਂ ਬਣਨਾ, ਕਿਸੇ ਹੋਰ ਦੇ ਚਾਕਰ ਨਹੀਂ ਬਣਨਾ, ਕਿਸੇ ਹੋਰ ਦੇ ਦਾਸ ਨਹੀਂ ਬਣਨਾ, ਕਿਸੇ ਹੋਰ ਦੇ ਭਗਤ ਨਹੀਂ ਬਣਨਾ, ਕੇਵਲ ਤਾਂ ਕੇਵਲ ਐਸੇ ਪਰਮੇਸ਼ਰ ਜੀ ਦੇ ਭਗਤ ਬਣਨਾ ਜਿਸ ਦਾ ਉਪਰੋਕਤ ਵਖਿਆਨ ਭਗਤ ਸਾਹਿਬ ਜੀਆਂ ਨੇ ਕੀਤਾ ਹੈ ਜੀਓ। ਇਹ ਪਾਵਨ ਉਪਦੇਸ਼ ਭਗਤ ਨਾਮਦੇਵ ਸਾਹਿਬ ਜੀਆਂ ਨੇ ਮਲਾਰ ਰਾਗ ਦੇ ਅੰਦਰ ਬਾਣੀ ਦੁਆਰਾ ਰਚਿਆ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪਰਉਪਕਾਰ ਹਿੱਤ ਲੋਕ ਕਲਿਆਣ ਹਿੱਤ ਦੁਨੀਆਂ ਦੇ ਭਲੇ ਵਾਸਤੇ ਸੰਗਤਾਂ ਦੇ ਭਲੇ ਵਾਸਤੇ ਸਰਬਤ ਦੇ ਭਲੇ ਵਾਸਤੇ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਸੁਭਾਏਮਾਨ ਕਰ ਦਿੱਤਾ ਹੈ ਤਾਂ ਕਿ ਇਹਨਾਂ ਗੁਰ ਸ਼ਬਦਾਂ ਨੂੰ ਪੜ੍ਹ ਕਰਕੇ ਸਾਰੇ ਵਾਹਿਗੁਰੂ ਜੀ ਦੀ ਬੰਦਗੀ ਕਰਨ, ਸੱਚੀ ਸੇਧ ਮਿਲੇ, ਕੋਈ ਭਟਕਿਆ ਨਾ ਰਹਿ ਜਾਵੇ। ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰਾਂ ਨੇ ਕਿਰਪਾਲਤਾ ਕਰਕੇ ਭੁੱਲਿਆਂ ਨੂੰ ਰਾਹੇ ਪਾਉਣ ਵਾਸਤੇ ਸਾਧ ਸੰਗਤ ਜੀ ਸਤਿਗੁਰ ਸ਼ਬਦ ਉਜਾਰੋ ਦੀਪਾ, ਇਹ ਗੁਰਬਾਣੀ ਦਾ ਦੀਪਕ ਬਾਲਿਆ ਹੈ ਜੀਓ, ਜਿਹੜਾ ਸਦਾ ਸਦਾ ਤੋਂ ਲੁਕਾਈ ਦਾ ਗੁਰ ਸ਼ਬਦ ਮਾਰਗ ਦਰਸ਼ਕ ਹੁੰਦਾ ਆਇਆ, ਅੱਜ ਵੀ ਮਾਰਗ ਦਰਸ਼ਕ ਹੈ। ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਵਿੱਚ ਸਦਾ ਸਦਾ ਗੁਰ ਸ਼ਬਦ ਮਾਰਗ ਦਰਸ਼ਕ ਰਹੇਗਾ ਜੀ। ਗੁਰ ਚਰਨਾਂ ਵਿਖੇ ਅਰਜ਼ੋਈਆਂ ਕਰੀਏ, ਬੇਨਤੀਆਂ ਕਰੀਏ। ਸੱਚੇ ਸਾਹਿਬ ਜੀ ਆਪ ਜੀਆਂ ਨੇ ਕਿਰਪਾਲਤਾ ਕਰਕੇ ਆਪਣਾ ਪਾਵਨ ਗੁਰ ਇਤਿਹਾਸ ਅਤੇ ਗੁਰ ਸ਼ਬਦ ਦੀ ਵਿਚਾਰ ਜੋ ਸਾਡੇ ਤਾਂ ਕਥਨ ਤੇ ਸਰਵਣ ਕਰਵਾਈ ਹੈ, ਕਿਰਪਾਲਤਾ ਕਰਕੇ ਇਸ ਸਮੁੱਚੀ ਵਿਚਾਰ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਦੀ ਪਰਪਕਤਾ, ਸਿਮਰਨ ਅਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ, ਫਿਰ ਤੋਂ ਸਮੁੱਚਾ ਖਾਲਸਾ ਪੰਥ ਨੂੰ, ਸਮੁੱਚੀਆਂ ਗੁਰੂਕੀਆਂ ਸੰਗਤਾਂ ਨੂੰ, ਸਮੁੱਚੀ ਸ੍ਰਿਸ਼ਟੀ ਲੋਕਾਈ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

Something to know.

ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ ਪਾਵਨ ਲੜੀਵਾਰ ਕਥਾ ਗੁਰੂ ਨਾਨਕ ਪ੍ਰਕਾਸ਼ ਇਹਦੇ ਜੋ ਮੰਗਲਾਚਾਰ ਜੋ ਕਵੀ ਰਾਜ ਜੀ ਨੇ ਉਚਾਰਨ ਕਰਨੇ ਕੀਤੇ ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ ਅਤੇ ਅੱਜ ਦੇ ਜੋ ਮੰਗਲਾਚਾਰ ਜਿਹਦੇ ਵਿੱਚ ਨਾਮ ਕੀ ਵਡਿਆਈ ਕਵੀ ਰਾਜ ਜੀ ਨੇ ਕਰਨੀ ਕੀਤੀ ਹੈ ਉਹਦੀ ਆਰੰਭਤਾ ਤੋਂ ਪਹਿਲਾਂ ਸਾਧ ਸੰਗਤ ਜੀ ਅੱਜ ਦਾ ਜਿਹੜਾ ਪਾਵਨ ਦਿਹਾੜਾ ਜਿਹੜਾ ਹੈ ਜਿਹਨੂੰ ਆਪਾਂ ਬਹੁਤ ਸ਼ਰਧਾ ਬਹੁਤ ਭਾਵਨਾ ਦੇ ਨਾਲ ਆਪਾਂ ਮਨਾ ਰਹੇ ਹਾਂ ਜਿਹਨਾਂ ਦੇ ਬਾਬਤ ਆਪਾਂ ਪੜ੍ਹਦੇ ਨਾ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੂਆ ਉਗ ਬਣ ਹੋ ਤੈ ਆਥ ਬਣ ਹੋ ਚਹੁ ਚੱਕੀ ਕੀ ਅਨਲੂਆ। ਅੱਜ ਦੇ ਦਿਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਕੇ ਪੁੰਜ ਬਾਣੀ ਕੇ ਬੋਹਿਥ ਕਲਯੁਗ ਕੇ ਉਧਾਰ ਕਰਤਾ ਜਿਨ੍ਹਾਂ ਦੇ ਬਾਬਤ ਭੱਟਾ ਨੇ ਬਚਨ ਕਰਨਾ ਕੀਤਾ ਜਬ ਲਾਓ ਨਹੀਂ ਭਾਗ ਲਿਲਾਰ ਉਦੈ ਤਬ ਲਾਓ ਭਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਾਉ ਅਵਤਾਰ ਬਨਾਇਓ ਜਪਿਆਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਨੇ ਬਚਨ ਕਰਨਾ ਕੀਤਾ ਕਲ ਤਾਰਨ ਕਾਉ ਅਵਤਾਰ ਬਨਾਇਓ ਕਿ ਐ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਲਯੁਗ ਦਾ ਉਧਾਰ ਕਰਨ ਦੇ ਲਈ ਕਲਯੁਗ ਨੂੰ ਤਾਰਨ ਦੇ ਲਈ ਹੀ ਆਪ ਜੀ ਅਵਤਾਰ ਧਾਰਨ ਕਰਕੇ ਆਏ ਹੋ। ਜਪਿਆਓ ਜਿਨ ਅਰਜੁਨ ਦੇਵ ਗੁਰੂ ਜਿਨ੍ਹਾਂ ਨੇ ਧੰਨ ਗੁਰੂ ਅਰਜੁਨ ਦੇਵ ਜੀ ਤਾਂ ਉਚਾਰਨ ਕਰੋ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਫਿਰ ਤੋਂ ਇੱਕ ਵਾਰੀ ਉਚਾਰਨ ਕਰੋ ਜੀ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਪਿਆਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਫਿਰ ਦੁਬਾਰਾ ਪਿਆਰਿਓ ਸੰਕਟਾਂ ਦੀਆਂ ਯੋਨੀਆਂ ਦੇ ਵਿੱਚ ਉਹ ਨਹੀਂ ਆਉਂਦਾ ਉਹਨੂੰ ਸੰਕਟਾਂ ਦੀਆਂ ਯੋਨੀਆਂ ਸੰਕਟਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇੱਥੋਂ ਤੱਕ ਭੱਟਾ ਨੇ ਬਚਨ ਕਰਨਾ ਕੀਤਾ ਕਿ ਆਪ ਨਾਰਾਇਣ ਆਪ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਖੁਦ ਖੁਦਾ ਵਾਹਿਗੁਰੂ ਜੀ ਕਾ ਰੂਪ ਉਹਨਾਂ ਨੇ ਧਾਰਨ ਕਰਨਾ ਕੀਤਾ ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਅੱਜ ਪਾਵਨ ਗੁਰਤਾ ਗੱਦੀ ਨਸ਼ੀਨੀ ਵਾਲਾ ਗੁਰਪੁਰਬ ਜਿਹੜਾ ਹੈ ਆਪਾਂ ਬਹੁਤ ਸ਼ਰਧਾ ਬਹੁਤ ਭਾਵਨਾ ਦੇ ਨਾਲ ਮਨਾ ਰਹੇ ਹਾਂ। ਕੱਲ੍ਹ ਦੇ ਦਿਹਾੜੇ ਸਾਧ ਸੰਗਤ ਜੀ ਆਪਾਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜੋ ਹੈ ਇਸ ਗੁਰਪੁਰਬ ਨੂੰ ਮਨਾਉਣਾ ਕੀਤਾ। ਜੇ ਵਿਚਾਰ ਕਰੀਏ ਇਹ ਗੁਰਪੁਰਬ ਦਾ ਸੰਬੰਧ ਜਿਹੜਾ ਇੱਕ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹੈ ਦੂਜਾ ਇਹਦਾ ਸੰਬੰਧ ਜਿਹੜਾ ਨਾ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਨਾਲ ਹੈ ਕਿਉਂਕਿ ਇਹ ਜੋ ਕਾਰਜ ਜਿਹੜੇ ਹਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਕਰਨੇ ਕੀਤੇ ਦੋ ਚੀਜ਼ਾਂ ਜਿਹੜੀਆਂ ਨਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਵਿਸ਼ੇਸ਼ ਕਰਕੇ ਅਤੇ ਇਹਨਾਂ ਚੀਜ਼ਾਂ ਨੂੰ ਖਾਲਸੇ ਦੇ ਝੋਲੀ ਦੇ ਵਿੱਚ ਸਿੱਖਾਂ ਦੇ ਝੋਲੀ ਦੇ ਵਿੱਚ ਪਾਉਣਾ ਕੀਤਾ। ਇਹ ਬਾਹਰੀ ਪੰਥ ਧਰਮ ਜੋ ਹੈ ਉਹਦੇ ਸਤੰਭ ਮੰਨੇ ਜਾਂਦੇ ਹਨ ਉਹਨਾਂ ਦਾ ਬੇਸ ਇਹ ਮੰਨਿਆ ਜਾਂਦਾ। ਇੱਕ ਤਾਂ ਪਿਆਰਿਓ ਧਰਮ ਦਾ ਕੇਂਦਰੀ ਅਸਥਾਨ ਅਤੇ ਉਸ ਧਰਮ ਦਾ ਧਰਮ ਗ੍ਰੰਥ ਜਿਹੜਾ ਹੈ
ਜਦੋਂ ਇਹ ਦੋ ਚੀਜ਼ਾਂ ਆ ਜਾਣ ਤੇ ਪਿਆਰਿਓ ਉਹ ਧਰਮ ਦਾ ਬੇਸ ਜਿਹੜਾ ਹੈ ਉਹ ਤਿਆਰ ਹੋ ਜਾਂਦਾ, ਉਹ ਇੱਕ ਧਰਮ ਜਿਹੜਾ ਹੈ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ। ਸੱਚ ਜਾਣੋ ਜਦੋਂ ਤੱਕ ਉਹਦਾ ਧਰਮ ਗ੍ਰੰਥ ਰਹੇਗਾ, ਜਦੋਂ ਤੱਕ ਉਹਦੇ ਧਰਮ ਦੇ ਅਸਥਾਨ ਰਹਿਣਗੇ ਉਦੋਂ ਤੱਕ ਉਹ ਧਰਮ ਸਦਾ ਆਬਾਦ ਰਹੇਗਾ। ਹੁਣ ਆਪਾਂ ਵਿਚਾਰ ਕਰੀਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਪਹਿਲਾਂ ਪਿਆਰਿਓ ਕੋਈ ਧਰਮ ਗ੍ਰੰਥ ਇੱਕ ਸਾਡੇ ਹਿੱਸੇ ਦੇ ਵਿੱਚ ਨਹੀਂ ਸੀ, ਕਿਉਂਕਿ ਕਿ ਜਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕਰਨੀ ਕੀਤੀ ਸੀ ਨਾ, ਸਤਿਗੁਰੂ ਮਹਾਰਾਜ ਜੀ ਕੀ ਕਰਿਆ ਕਰਦੇ ਸਨ ਜਦੋਂ ਬਾਣੀ, ਯਾਦ ਰੱਖੋ ਗੁਰੂ ਮਹਾਰਾਜ ਜੀ ਨੇ ਬਾਣੀ ਨੂੰ ਲਿਖਿਆ ਨਹੀਂ, ਇਹ ਯਾਦ ਰੱਖਣਾ ਕਰੋ। ਮਹਾਰਾਜ ਜੀ ਬਾਣੀ ਉਚਾਰਨ ਕਰਦੇ ਸਨ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਮਹਾਰਾਜ ਜੀ ਬਾਣੀ ਦਾ ਉਚਾਰਨ ਕਰਦੇ, ਬਾਣੀ ਦੇ ਸ਼ਬਦ ਗਾਉਂਦੇ ਸਨ, ਨਾਲ ਲਿਖਾਰੀ ਪਿਆਰਿਓ ਉਹਨੂੰ ਕਲਮ ਬੰਦ ਕਰ ਲੈਂਦੇ ਸਨ, ਉਹ ਪੋਥੀਆਂ ਤਿਆਰ ਹੋਈਆਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਵਿਸ਼ਿਤ ਜਿਹੜੀ ਬਾਣੀ ਹੋਈ ਹੈ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਹ ਪੋਥੀਆਂ ਜਿਹੜੀਆਂ, ਇਹ ਬਾਣੀ ਜੋ ਉਤਰੀ ਆਵੇਸ਼ਿਤ ਹੋਈ ਉਹ ਪਿਆਰਿਓ ਪੋਥੀਆਂ ਦੇ ਰੂਪ ਦੇ ਵਿੱਚ ਵੱਧ ਵੱਖ ਵੱਖ ਜਿਲਦਾਂ ਦੇ ਵਿੱਚ ਉਹ ਪੋਥੀਆਂ ਸਨ। ਉਹ ਤੋਂ ਬਾਅਦ ਇੱਕ ਤਾਂ ਵੱਖ ਵੱਖ ਹਿੱਸਿਆਂ ਦੇ ਵਿੱਚ, ਦੂਜੀ ਗੱਲ ਸਾਧ ਸੰਗਤ ਜੀ ਉਹ ਜਿਹੜੀਆਂ ਪੋਥੀਆਂ ਨਾ, ਬਾਬਾ ਮੋਹਨ ਜੀ ਜਿਹੜੇ ਹਨ ਉਹਨਾਂ ਨੇ ਉਹਨਾਂ ਨੂੰ ਸਾਂਭ ਲੈਣਾ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਉਹ ਉਹਨਾਂ ਦੀ ਬਾਣੀ ਦੀ ਰਚਨਾ ਪੋਥੀ ਸਾਹਿਬ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਆਈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੀ ਬਾਣੀ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਆਈ। ਉਹ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਬਾਅਦ ਸਾਧ ਸੰਗਤ ਜੀ ਉਹ ਪੋਥੀਆਂ ਜਿਹੜੀਆਂ, ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਅਰਪਣ ਕਰਨਾ ਕੀਤਾ, ਮਹਾਰਾਜ ਜੀ ਦੇ ਦੋ ਸਪੁੱਤਰ ਸਨ ਅਤੇ ਇੱਕ ਦਾ ਜ਼ਿਕਰ ਜੋ ਬਾਣੀ ਦੇ ਵਿੱਚ ਆਉਂਦਾ ਨਾ, ਅਤੇ ਜਿਹਦੇ ਬਾਬਤ ਕਿਹਾ ਜਾਂਦਾ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜਿਹੜੇ ਹਨ ਉਹ ਮੰਨ ਗਏ, ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਕੀਤਾ, ਉਹਨਾਂ ਨੂੰ ਗੁਰੂ ਮੰਨਣਾ ਕੀਤਾ। ਇਤਿਹਾਸ ਪੜ੍ਹਦੇ ਨਾ ਪਿਆਰਿਓ, ਬਾਬਾ ਮੋਹਨ ਜੀ ਨਾਰਾਜ਼ ਹੋ ਗਏ, ਉਹਨਾਂ ਨੇ ਕਿਹਾ ਕਿ ਜੀ ਇਹ ਸਾਡੀ ਵਸਤੂ ਜਿਹੜੀ ਹੈ, ਕਿਉਂਕਿ ਬਾਬਾ ਮੋਹਨ ਜੀ ਵੀ ਬਹੁਤ ਕਮਾਈਆਂ ਵਾਲੇ ਸਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਦਾਵਾ ਉਹਨਾਂ ਨੇ ਕੀਤਾ ਉਹ ਗਲਤ ਹੈ, ਲੇਕਿਨ ਪਿਆਰਿਓ ਉਹਨਾਂ ਦਾ ਵੀ ਜੀਵਨ ਬੜਾ ਵਿਰਕਤ ਬੜਾ ਸ਼ਾਂਤ ਕੀ ਸੁਭਾਅ ਦੇ ਵਿੱਚ ਅਲਮਸਤ ਉਹਨਾਂ ਦਾ ਜੀਵਨ ਸੀ। ਉਹਨਾਂ ਨੂੰ ਇਹ ਲੱਗਿਆ ਕਿ ਦੇਖੋ ਜੀ ਕਿ ਇਹ ਅਧਿਕਾਰ ਸਾਡਾ ਹੈ, ਸਾਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ। ਜਦੋਂ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਦੇ ਦਿੱਤੀ ਤਾਂ ਉਹ ਨਾਰਾਜ਼ ਹੋ ਗਏ। ਉਹ ਤੋਂ ਬਾਅਦ ਪਿਆਰਿਓ ਉਹਨਾਂ ਨੇ ਉਹ ਪੋਥੀਆਂ ਜੋ, ਕਿਉਂਕਿ ਪਰਿਵਾਰ ਦੇ ਵਿੱਚ ਉਹ ਵੱਡੇ ਸਨ ਅਤੇ ਉਹ ਰਿਹਾ ਕਰਦੇ ਸਨ, ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਦੇ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ, ਕਿਹਾ ਕਿ ਪੁਰਖਾ ਉੱਥੇ ਜਾਓ, ਉੱਥੇ ਜਾ ਕਰਕੇ ਤੁਸੀਂ ਅਸਥਾਨਾਂ ਦੀ ਸੇਵਾ ਜਿਹੜੀ ਹੈ, ਸਰੋਵਰ ਦੀ ਸੇਵਾ ਆਦਿਕ ਕਰਾਉਣਾ ਕਰੋ। ਮਹਾਰਾਜ ਉੱਥੇ ਆ ਕੇ ਪੋਥੀਆਂ ਜਿਹੜੀਆਂ ਬਾਬਾ ਮੋਹਨ ਜੀ ਕੋਲ ਰਹਿ ਗਈਆਂ ਅਤੇ ਉਹਨਾਂ ਨੇ ਕਿਹਨੂੰ ਵੀ ਪਿਆਰੇ ਉਹ ਪੋਥੀਆਂ ਨਹੀਂ ਦਿੱਤੀਆਂ, ਨਾ ਉਹਦਾ ਕੋਈ ਕਲਮ ਬੰਦ ਹੋਇਆ, ਭਾਵ ਕਿ ਉਹਦਾ ਉਤਾਰਾ ਵੀ ਨਹੀਂ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹ ਪੋਥੀਆਂ ਪ੍ਰਾਪਤ ਕੀਤੀਆਂ। ਮੈਂ ਬਹੁਤ ਸੰਖੇਪ ਦੇ ਵਿੱਚ ਬੇਨਤੀ ਕਰ ਰਿਹਾ ਪਿਆਰਿਓ, ਅਤੇ ਮਹਾਰਾਜ ਜੀ ਨੇ ਉਹ ਪੋਥੀਆਂ ਪ੍ਰਾਪਤ ਕੀਤੀਆਂ। ਔਰ ਵੀ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੀ ਧੁਰ ਕੀ ਬਾਣੀ ਜਿੱਥੋਂ ਜਿੱਥੋਂ ਪ੍ਰਾਪਤ ਹੋਈ ਹੈ ਉਹ ਪੋਥੀਆਂ ਨੂੰ, ਉਹ ਸ਼ਬਦਾਂ ਨੂੰ ਪ੍ਰਾਪਤ ਕਰਕੇ ਫਿਰ ਪਿਆਰਿਓ ਉਹਨੂੰ ਇੱਕ ਗ੍ਰੰਥ ਦੇ ਵਿੱਚ ਦਰਜ ਕਰਨਾ ਕੀਤਾ, ਅਤੇ ਅੱਧੇ ਦੇ ਕਰੀਬ ਬਾਣੀ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨਾ ਪਿਆਰਿਓ, ਮੈਂ ਬੇਨਤੀ ਕਰਾਂ ਅਤੇ ਜੇ ਆਪਾਂ ਪਰਸੈਂਟੇਜ ਦਾ ਹਿਸਾਬ ਲਾਈਏ, ਜਿਸ ਤਰ੍ਹਾਂ 100% ਕੋਈ ਵੀ ਚੀਜ਼ ਨੂੰ ਆਪਾਂ 100% ਦੇ ਵਿੱਚ ਮੰਨਦੇ ਹਾਂ, ਜੇ ਪਿਆਰਿਓ ਇੱਕ ਮੈਂ ਇੱਕ ਦ੍ਰਿਸ਼ਟਾਂਤ ਦੇਣ ਦੇ ਲਈ ਕਹਿ ਰਿਹਾ, ਤਕਰੀਬਨ ਪਿਆਰਿਓ 45% ਬਾਣੀ ਜਿਹੜੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ। 2,500 ਦੇ ਕਰੀਬ ਸ਼ਬਦ ਜਿਹੜੇ ਸਿਰਫ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਹਨ। 45% ਇੰਨਾ ਵੱਡਾ ਹਿੱਸਾ ਜਿਹੜਾ ਮਹਾਰਾਜ ਜੀ ਦੀ ਬਾਣੀ ਦਾ ਹੈ, ਉਹ ਸਾਰੀ ਬਾਣੀ ਨੂੰ ਇੱਕ ਥਾਂ 'ਤੇ ਇਕੱਤਰ ਕਰਕੇ
ਤੇ ਪਿਆਰਿਓ ਜਿਲ ਤਿਆਰ ਕਰਨੀ ਕੀਤੀ ਹੈ। ਪੋਥੀ ਸਾਹਿਬ ਜਿਹੜੀ ਹੈ ਉਹਦੀ ਰਚਨਾ ਹੋਈ ਹੈ। ਮਹਾਰਾਜ ਨੇ ਬਚਨ ਕੀਤਾ, ਪੋਥੀ ਪਰਮੇਸ਼ਰ ਕਾ ਥਾਨ। ਇਹ ਪੋਥੀ ਸਾਹਿਬ ਜੋ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਪਰਮੇਸ਼ਰ ਕਾ ਦਰਜਾ ਰੱਖਦਾ। ਇਸ ਕਰਕੇ ਫਿਰ ਹੁਣ ਦੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਆਪਾਂ ਵੇਖਦੇ ਹਾਂ ਹਰ ਗੁਰੂ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ। ਲੇਕਿਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਿਆਰ ਕਰਨਾ ਕੀਤਾ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ। ਉਹ ਤੋਂ ਬਾਅਦ ਜਿੱਥੇ ਪ੍ਰਕਾਸ਼ ਹੋਣਾ ਉਹ ਅਸਥਾਨ ਵੀ ਭਾਵ ਕੇ ਜੋ ਕੇਂਦਰੀ ਅਸਥਾਨ ਜਿਹੜਾ ਨਾ ਸਾਡਾ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਉਹ ਅਸਥਾਨ ਜਿਹੜਾ ਹੈ ਉਹ ਬਣਾਉਣਾ ਕੀਤਾ। ਪਹਿਲੇ ਹਰਿਮੰਦਰ ਸਾਹਿਬ ਜਿਹੜਾ ਹੈ ਉਹਦੀ ਰਚਨਾ ਹੋਈ ਹੈ। ਜਦੋਂ ਹਰਿਮੰਦਰ ਸਾਹਿਬ ਤਿਆਰ ਹੋ ਗਿਆ ਉਹ ਤੋਂ ਬਾਅਦ ਜਿਸ ਤਰ੍ਹਾਂ ਪਿਆਰਿਓ ਜਦੋਂ ਪਹਿਲੇ ਘਰ ਤਿਆਰ ਹੁੰਦਾ ਫਿਰ ਉਹਦੇ ਵਿੱਚ ਉਸ ਘਰ ਦਾ ਮਾਲਕ ਆ ਕਰਕੇ ਘਰ ਦੇ ਵਿੱਚ ਵਿਰਾਜਮਾਨ ਹੁੰਦਾ, ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਈ ਘਰ ਭਾਵ ਕੇ ਹਰੀ ਕਾ ਮੰਦਰ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਫਿਰ ਬਾਅਦ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਤਿਆਰ ਹੋਇਆ। ਫਿਰ ਕੱਲ੍ਹ ਵਾਲੇ ਦਿਨ ਗੁਰੂ ਮਹਾਰਾਜ ਜੀ ਨੇ ਉਹ ਜੋ ਪਾਵਨ ਸਰੂਪ ਜੋ ਹੈ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਕਰਨਾ ਕੀਤਾ ਅਤੇ ਇਹ ਮਰਿਆਦਾ ਦਾ ਮੂਲ ਬਣ ਦਿੱਤਾ ਕਿ ਅੱਜ ਤੋਂ ਬਾਅਦ ਮੋਤੇ ਸਰੀਰ ਤੇ ਯਾਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹਿ ਹੈ ਕਿ ਭਾਈ ਸਾਡੇ ਤੋਂ ਵੀ ਜ਼ਿਆਦਾ ਸਨਮਾਨ ਸਤਿਕਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕਰਨਾ ਹੈ। ਬੇਅੰਤ ਕਾਰਜ ਦੇਖੋ ਸਤਿਗੁਰੂ ਮਹਾਰਾਜ ਨੇ ਕਰਨੇ ਕੀਤੇ। ਅੱਜ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਆਪਾਂ ਦਰਸ਼ਨ ਕਰਦੇ ਹਾਂ ਇੱਕ ਜਿਲਦ ਦੇ ਵਿੱਚ ਇੱਕ ਸਰੂਪ ਦੇ ਵਿੱਚ ਸਾਰੇ ਸਾਰੀ ਬਾਣੀ ਦੇ ਜਦੋਂ ਆਪਾਂ ਨੂੰ ਦਰਸ਼ਨ ਹੁੰਦੇ ਹਾਂ ਪਿਆਰਿਓ ਸੱਚ ਜਾਣੋ ਇਹਦੀ ਦੇਣ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ। ਕੇਂਦਰੀ ਅਸਥਾਨ ਜਿਹੜਾ ਗੁਰੂ ਘਰ ਜਿਹੜਾ ਸ਼੍ਰੀ ਹਰਿਮੰਦਰ ਸਾਹਿਬ ਇਹ ਵੀ ਮਹਾਰਾਜ ਜੀ ਨੇ ਸਿੱਖਾਂ ਦੇ ਝੋਲੀ ਦੇ ਵਿੱਚ ਪਾਉਣਾ ਕੀਤਾ। ਬਹੁਤ ਕਾਰਜ ਸਤਿਗੁਰੂ ਮਹਾਰਾਜ ਨੇ ਕੀਤੇ ਪਿਆਰਿਓ। ਦੇਖੋ ਮੈਂ ਆਪਾਂ ਅੱਜ ਦਾ ਜਿਹੜਾ ਗੁਰਪੁਰਬ ਆਪਾਂ ਮਨਾ ਰਹੇ ਹਾਂ ਆਪਾਂ ਉਸ ਪਾਸੇ ਆਉਣਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਿੰਨ ਸਪੁੱਤਰ ਸਨ। ਸਭ ਤੋਂ ਵੱਡਾ ਜਿਹੜਾ ਬਾਬਾ ਪ੍ਰਿਥੀ ਚੰਦ ਆ, ਗਬਲੇ ਜਿਹੜੇ ਵਿਚਕਾਰਲੇ ਜਿਹੜੇ ਹਨ ਉਹ ਸਾਧ ਸੰਗਤ ਜੀ ਬਾਬਾ ਮਹਾਦੇਵ ਜੀ, ਸਾਰਿਆਂ ਤੋਂ ਛੋਟੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ। ਅਤੇ ਗੁਰੂ ਘਰ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਵੀ ਸੁਭਾਅ ਜਿਹੜਾ ਨਾ ਪਿਆਰਿਓ ਬੜਾ ਵਿਰਕਤ ਸੀ, ਬਹੁਤ ਜ਼ਿਆਦਾ ਆਪਣੇ ਦੇ ਵਿੱਚ ਹੀ ਰਹਿਣਾ। ਅਤੇ ਗੁਰੂ ਘਰ ਦੇ ਵਿੱਚ ਪਿਆਰਿਓ ਉਸ ਵੇਲੇ ਮੁੱਖ ਪ੍ਰਬੰਧਕ ਜਿਹੜਾ ਹੈ ਪ੍ਰਬੰਧ ਗੁਰੂ ਘਰ ਦਾ ਪੂਰਾ ਕਾਰ ਭਾਰ ਸੰਭਾਲਣਾ, ਗੁਰੂ ਘਰ ਦਾ ਸਾਰਾ ਪ੍ਰਬੰਧ ਕਰਨਾ ਉਹ ਬਾਬਾ ਪ੍ਰਿਥੀ ਚੰਦ ਜਿਹੜਾ ਉਹ ਕਰਿਆ ਕਰਦਾ ਸੀ। ਉਹਨੇ ਹੀ ਪਿਆਰਿਓ ਜਿੰਨੀ ਵੀ ਜੋ ਮਾਇਆ ਆਉਂਦੀ ਸੀ ਗੁਰੂ ਘਰ ਦੇ ਵਿੱਚ ਉਹਨੂੰ ਲੈਣਾ, ਉਹ ਲੈ ਕਰਕੇ ਜਿੱਥੇ ਮਾਇਆ ਲੱਗਦੀ ਹੈ ਉੱਥੇ ਲਾਉਣਾ, ਲੰਗਰਾਂ ਦਾ ਖਰਚ ਕਰਨਾ, ਗੁਰੂ ਘਰ ਦੇ ਲਈ ਇਮਾਰਤਾਂ ਤਿਆਰ ਕਰਨੀਆਂ, ਔਰ ਵੀ ਲੈਣਾ ਦੇਣਾ ਹਿਸਾਬ ਕਰਨਾ, ਸੰਗਤਾਂ ਦੇ ਆਉਣ ਜਾਣ ਦਾ ਪ੍ਰਬੰਧ, ਰਿਹਾਇਸ਼ ਦਾ ਪ੍ਰਬੰਧ, ਸਾਰਾ ਪ੍ਰਬੰਧ ਜਿਹੜਾ ਹੈ ਬਾਬਾ ਪ੍ਰਿਥੀ ਜਿਹੜਾ ਹੈ ਉਹ ਕਰਿਆ ਕਰਦਾ ਸੀ। ਹੁਣ ਇਹ ਕਰਦਿਆਂ ਕਰਦਿਆਂ ਪਿਆਰਿਓ ਦੇਖੋ ਇੱਕ ਗੱਲ ਯਾਦ ਰੱਖੋ, ਪ੍ਰਬੰਧਕ ਬਣਨਾ ਇਹ ਬਹੁਤ ਛੋਟੀ ਗੱਲ ਹੈ। ਪ੍ਰਬੰਧਕ ਤਾਂ ਬੰਦੇ ਬਣ ਜਾਂਦੇ ਹਨ, ਉਹ ਨੀਅਤ ਜਿਹੜੀ ਹੈ ਉਹ ਪਿਆਰਿਓ ਜੀਵਨ ਚਾਹੀਦਾ ਹੈ। ਆਪਾਂ ਕਈ ਵਾਰੀ ਵੇਖਦੇ ਹਾਂ ਕਈ ਪ੍ਰਬੰਧਕ ਨਾ ਪਿਆਰਿਓ ਸੱਚ ਜਾਣੋ ਗੁਰੂ ਘਰ ਦੇ ਪ੍ਰਬੰਧਕ ਹੁੰਦੇ ਹਨ ਅਤੇ ਜੀਵਨ ਇੰਨਾ ਜ਼ਿਆਦਾ ਗਿਰਿਆ ਹੋਇਆ ਜੀਵਨ ਹੁੰਦਾ, ਬੜਾ ਬੇਕਾਰ ਦਾ ਜੀਵਨ ਹੁੰਦਾ। ਲੇਕਿਨ ਕਿਸੇ ਤਰ੍ਹਾਂ ਦੇ ਨਾਲ ਬਾਹਰੀ ਤੌਰ 'ਤੇ ਉਹਨਾਂ ਦੇ ਕੋਲ ਪੈਸਾ ਹੁੰਦਾ, ਇੰਨੀ ਪਹੁੰਚ ਹੁੰਦੀ ਹੈ, ਉਹ ਵੱਡੇ ਵੱਡੇ ਧਾਰਮਿਕ ਅਸਥਾਨਾਂ ਦੇ ਉੱਤੇ ਕਬਜ਼ਾ ਮਾਰ ਕੇ ਬੈਠ ਜਾਂਦੇ ਹਨ, ਆਗੂ ਬਣ ਕੇ ਬੈਠ ਜਾਂਦੇ। ਇਹ ਵੀ ਹੈ ਪਿਆਰਿਓ ਸੰਸਾਰ ਦੋ ਪੱਖਾਂ ਦੇ ਵਿੱਚ ਚੱਲਦਾ। ਦੂਜਾ ਪੱਖ ਜੇ ਆਪਾਂ ਵੇਖਦੇ ਹਾਂ ਕਈ ਪਿਆਰਿਓ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਹਨ ਅਤੇ ਪ੍ਰਬੰਧਕ ਵੀ ਹੁੰਦੇ, ਇੰਨਾ ਨਿਰਮਲ ਉਹਨਾਂ ਦਾ ਜੀਵਨ ਹੁੰਦਾ, ਇੰਨਾ ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ ਜਿਨ੍ਹਾਂ ਨੂੰ ਵੇਖ ਕਰਕੇ ਮਨ ਗਦਗਦ ਹੋ ਜਾਂਦਾ। ਇਸ ਤਰ੍ਹਾਂ ਹੀ ਪਿਆਰਿਓ ਬਾਬਾ ਪ੍ਰਿਥੀ ਜਿਹੜਾ ਹੈ ਇਹ ਪ੍ਰਬੰਧਕ ਤਾਂ ਹੈ ਲੇਕਿਨ ਅੰਦਰਲੀ ਨੀਅਤ ਜਿਹੜੀ ਹੈ ਬੜੀ ਇਹਦੀ ਮਾੜੀ ਹੋ ਗਈ। ਇਹਨੇ ਕੀ ਕੀਤਾ, ਪੈਸੇ ਜਿਹੜੇ ਹਨ ਗੁਰੂ ਘਰ ਦੇ ਉਹਨੇ ਪਾਸੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਗੁਰੂ ਘਰ ਦੀ ਮਾਇਆ ਤੋਂ ਇਹ ਆਪਣੀਆਂ ਅਯਾਸ਼ੀਆਂ ਕਰਦਾ ਸੀ।
ਆਪਣਾ ਇਹਨੇ ਬਹੁਤ ਤਗੜਾ ਸਾਮਰਾਜ ਬਣਾ ਲਿਆ ਅਤੇ ਮਸੰਦ ਜਿਹੜੇ ਹਨ ਜਿੰਨੇ ਵੀ ਕਿਉਂਕਿ ਉਸ ਟਾਈਮ ਦੇ ਵਿੱਚ ਮਸੰਦਾਂ ਦਾ ਦੌਰ ਚੱਲਦਾ ਮਸੰਦਾਂ ਜਿਹੜੇ ਮਸੰਦ ਜਿਹੜੇ ਸੀ ਨਾ ਇਹ ਪ੍ਰਚਾਰ ਪ੍ਰਸਾਰ ਕਰਦੇ ਇਹ ਸੰਗਤਾਂ ਨੂੰ ਲੈ ਕੇ ਆਉਂਦੇ ਅਤੇ ਸਾਰੇ ਮਸੰਦ ਜਿਹੜੇ ਹਨ ਇਹਨੇ ਆਪਣੇ ਵੱਲ ਕਰ ਲਏ ਕੋਈ ਵੀ ਬਸੰਤ ਆਉਂਦਾ ਉਹ ਪਹਿਲੇ ਬਾਬੇ ਪ੍ਰਿਥੀ ਨੂੰ ਮਿਲਦਾ ਉਹਨੂੰ ਕਹਿੰਦਾ ਕਿ ਜੀ ਸਾਡੀ ਸੰਗਤ ਆਈ ਇਹ ਉਹਨਾਂ ਦਾ ਪ੍ਰਬੰਧ ਕਰਾਉਂਦਾ ਹਾਂ ਜੀ ਚਲੋ ਅਤੇ ਆ ਆ ਜਿਹੜਾ ਜੀ ਇਹਨਾਂ ਦੇ ਰਿਹਾਇਸ਼ ਦਾ ਪ੍ਰਬੰਧ ਕਰੋ ਜੀ ਇਹਨਾਂ ਦੇ ਲੰਗਰ ਦਾ ਪ੍ਰਬੰਧ ਕਰੋ ਫਿਰ ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਨੂੰ ਮਿਲਾਉਣਾ ਦਰਸ਼ਨ ਕਰਾਉਣੇ ਜਿਹੜੇ ਮਸੰਦ ਇਹਦੇ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਦਾ ਵਧੀਆ ਪ੍ਰਬੰਧ ਨਹੀਂ ਕਰਦਾ ਸੀ ਈਰਖਾ ਕਰਦਾ ਸੀ ਉਹ ਜੇ ਸੰਗਤਾਂ ਆਈਆਂ ਕਿਉਂਕਿ ਸਿੱਧੀ ਜੀ ਗੱਲ ਹੈ ਉਹਨਾਂ ਨੇ ਮਾਇਆ ਜਿਹੜੀ ਹੈ ਇਹਨੂੰ ਨਹੀਂ ਦੇਣੀ ਹੈ ਅਤੇ ਉਹਨਾਂ ਦਾ ਜਿਹੜਾ ਜ਼ਿਆਦਾ ਪ੍ਰਬੰਧ ਨਹੀਂ ਕਰਦਾ ਕਹਿੰਦਾ ਖੁਦ ਹੀ ਵੇਖ ਲਿਓ ਲੰਗਰ ਵੀ ਵਧੀਆ ਇਹ ਨਹੀਂ ਕਰਦਾ ਕਈ ਚੀਜ਼ਾਂ ਇਸ ਤਰ੍ਹਾਂ ਹੀ ਕਰਦਾ ਰਿਹਾ ਫਿਰ ਪਿਆਰਿਓ ਕੀ ਹੋਇਆ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜਿੱਥੋਂ ਇਹ ਗੁਰਤਾ ਗੱਦੀ ਦੀ ਗੱਲ ਚੱਲੀ ਨਾ ਉਹ ਇੱਕ ਸਾਖੀ ਆਉਂਦੀ ਹੈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਲਾਹੌਰ ਦੇ ਰਹਿਣ ਵਾਲੇ ਇਹਨਾਂ ਦਾ ਭਰਾ ਜਿਹੜਾ ਸਹਾਰੀ ਮੱਲ ਜਿਹੜਾ ਰਿਸ਼ਤੇਦਾਰਾਂ ਦੇ ਵਿੱਚੋਂ ਜੋ ਤਾਇਆ ਜੀ ਦਾ ਲੜਕਾ ਵੱਜਦਾ ਉਹਨਾਂ ਦੇ ਘਰ ਦੇ ਵਿੱਚ ਪਿਆਰਿਓ ਉਹਨਾਂ ਦੇ ਪੁੱਤਰ ਦਾ ਅੱਗੇ ਵਿਆਹ ਸੀ ਭਾਈ ਸਹਾਰੀ ਮੱਲ ਜੀ ਜਿਹੜੇ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਅਤੇ ਉਹਨਾਂ ਨੇ ਆ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਕਿਰਪਾ ਕਰੋ ਦੇਖੋ ਆਪ ਜੀ ਪਰਿਵਾਰ ਦੇ ਜੇਠੇ ਹੋ ਵੱਡੇ ਹੋ ਅਤੇ ਤੁਸੀਂ ਆਓ ਅਤੇ ਪਰਿਵਾਰ ਦਾ ਇਹ ਵਿਆਹ ਹੈ

ਹੋਵੇਗੀ, ਸਾਨੂੰ ਵੀ ਮਾਣ ਮਹਿਸੂਸ ਹੋਵੇਗਾ ਕਿ ਦੇਖੋ ਸਾਡੇ ਭਰਾਵਾਂ ਦੇ ਵਿੱਚੋਂ ਜਿਹੜੇ ਵੱਜਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਅੱਜ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਸਾਡਾ ਵੀ ਰੁਤਬਾ ਵੱਡਾ ਹੋਵੇਗਾ। ਅਤੇ ਉਸ ਵੇਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਦਾ ਪਿਆਰਿਓ ਬੈਰਾਗ ਦੇ ਵਿੱਚ ਰਿਹਾ ਕਰਦੇ, ਆਪਣੇ ਨਿਜਾ ਆਨੰਦ ਦੇ ਵਿੱਚ ਰਿਹਾ ਕਰਦੇ ਸਨ। ਗੁਰੂ ਮਹਾਰਾਜ ਨੇ ਬੜਾ ਪਿਆਰਾ ਵਚਨ ਕੀਤਾ। ਮਹਾਰਾਜ ਨੇ ਕਿਹਾ ਕਿ ਦੇਖੋ ਭਾਈ, ਜੇ ਅਸੀਂ ਜਾਵਾਂਗੇ ਤੇ ਤੁਹਾਡੇ ਰੰਗ ਦੇ ਵਿੱਚ ਭੰਗ ਪੈ ਜਾਵੇਗਾ। ਉਹ ਕਿਸ ਤਰ੍ਹਾਂ? ਕਿਉਂਕਿ ਦੇਖੋ ਵਿਆਹ ਕਾਰਜਦਾਨ ਦੇ ਵਿੱਚ ਪਿਆਰਿਓ ਉੱਥੇ ਤੇ ਸੰਸਾਰੀ ਜਿਹੜੇ ਹਨ, ਮਰਿਆਦਾ ਜਦੋਂ ਲੋਕੀ ਨਿਭਾਉਂਦੇ ਹਨ, ਬੈਂਡ ਬਾਜਾ ਵੱਜਦਾ, ਲੋਕੀ ਆਉਂਦੇ ਜਾਂਦੇ ਹਨ, ਗੱਲਾਂ ਬਾਤਾਂ ਚੱਲਦੀਆਂ, ਕੋਈ ਇੱਥੋਂ ਦੀ ਗੱਲ, ਕੋਈ ਉੱਥੋਂ ਦੀ ਗੱਲ, ਤੇ ਇੱਕ ਤਾਂ ਇਹ ਗੱਲ ਹੈ ਉੱਥੇ ਪਿਆਰਿਓ ਮਨ ਦਾ ਖਿੰਡਾਓ ਬਹੁਤ ਜ਼ਿਆਦਾ ਹੁੰਦਾ, ਮਨ ਦੀ ਸ਼ਾਂਤੀ ਨਹੀਂ ਹੁੰਦੀ ਹੈ। ਦੂਜੀ ਗੱਲ ਜਿਹੜੀ ਹੈ, ਮਹਾਰਾਜ ਨੇ ਕਿਹਾ ਕਿ ਜਦੋਂ ਸਤਿਗੁਰੂ ਮਹਾਰਾਜ ਜੀ ਜਿੱਥੇ ਗਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਭਾਵਾ ਰਾਮ ਰਾਜੇ, ਉਹ ਥਾਂ ਸ਼ੋਭਨੀਕ ਹੋ ਜਾਂਦਾ। ਉੱਥੇ ਪਿਆਰਿਓ ਨਾਮ ਬਾਣੀ ਦੇ ਪ੍ਰਵਾਹ ਚੱਲਦੇ ਹਨ, ਉੱਥੇ ਫਿਰ ਕਥਾ ਕੀਰਤਨ ਦਾ ਪ੍ਰਵਾਹ ਚੱਲਣਾ। ਅਤੇ ਸਤਿਗੁਰੂ ਮਹਾਰਾਜ ਜੀ ਹੁਣ ਜਿੱਥੇ ਗਏ, ਸੰਗਤਾਂ ਨੂੰ ਜਦੋਂ ਪਤਾ ਚੱਲ ਗਿਆ ਕਿ ਹਾਂ ਜੀ ਸਤਿਗੁਰੂ ਜੀ ਮਹਾਰਾਜ ਜੀ ਆਏ, ਅਤੇ ਸੰਗਤਾਂ ਵਹੀਰਾਂ ਘੱਤ ਕੇ ਪਹੁੰਚਣੀਆਂ, ਜਦੋਂ ਸੰਗਤ ਆਵੇਗੀ ਉਹਨਾਂ ਦਾ ਪ੍ਰਬੰਧ ਕਰਨਾ, ਪ੍ਰਸ਼ਾਦਾ ਪਾਣੀ ਛਕਾਉਣਾ, ਅਤੇ ਉਹਨਾਂ ਦਾ ਪੂਰਾ ਜਿਹੜਾ ਹੈ, ਕਿਉਂਕਿ ਗੁਰੂ ਕੀ ਸੰਗਤ ਮਹਾਰਾਜ ਜੀ ਦੇ ਕੋਲ ਆਈ, ਖਾਲੀ ਤਾਂ ਭੇਜ ਨਹੀਂ ਸਕਦੇ ਹਨ। ਮਹਾਰਾਜ ਜੀ ਨੇ ਇਹ ਕਾਰਨ ਦੱਸੇ, ਇੱਕ ਤਾਂ ਸਾਡੀ ਸ਼ਾਂਤੀ ਭੰਗ ਹੋਵੇਗੀ, ਅਤੇ ਦੂਜਾ ਸਾਡੇ ਕਰਕੇ ਗੁਰੂ ਘਰ ਦਾ ਜੋ ਮਰਿਆਦਾ ਹੈ, ਕਿਉਂਕਿ ਉੱਥੇ ਨਾਮ ਬਾਣੀ ਦਾ ਪ੍ਰਵਾਹ ਚੱਲੇਗਾ, ਅਤੇ ਦੂਜੇ ਲੋਕ ਦੂਜੀ ਬਿਰਤੀ ਦੇ ਵੀ ਪਿਆਰਿਓ ਪ੍ਰੋਗਰਾਮਾਂ ਦੇ ਵਿੱਚ ਉਹ ਬਿਰਤੀ ਦੇ ਜ਼ਿਆਦਾ ਲੋਕ ਹੁੰਦੇ, ਉਹਨਾਂ ਨੇ ਕਹਿਣਾ ਕਿ ਚਲੋ ਜੀ ਇਹ ਤਾਂ ਆ ਗਏ, ਸਾਰਾ ਦਿਨ ਕੀਰਤਨ ਕਥਾ ਹੀ ਕਰੀ ਜਾਂਦੇ, ਇਹ ਬਾਣੀ ਪੜ੍ਹੀ ਜਾਂਦੇ, ਨਾਮ ਹੀ ਜਪੀ ਜਾਂਦੇ ਹਨ, ਦੂਜੇ ਵੀ ਆਪਾਂ ਕਾਰਜ ਕਰਨੇ, ਮਰਿਆਦਾ ਕਰਨੀ ਹੈ, ਲੋਕ ਗਰੀਤੀਆਂ ਕਰਨੀਆਂ, ਇੱਕ ਉਹ ਗੱਲ ਹੈ। ਫਿਰ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਗਏ, ਮਹਾਰਾਜ ਨੇ ਕਿਹਾ ਕਿ ਫਿਰ ਸੰਗਤਾਂ ਆ ਜਾਣਗੀਆਂ, ਉਹਨਾਂ ਦੇ ਰਹਿਣ ਦਾ, ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਬੜਾ ਔਖਾ ਹੋਵੇਗਾ, ਇਸ ਕਰਕੇ ਭਾਈ ਅਸੀਂ ਨਹੀਂ ਆ ਸਕਦੇ ਹਾਂ। ਅਤੇ ਉਸ ਵੇਲੇ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ, ਜੇ ਆਪ ਜੀ ਨਹੀਂ ਆ ਸਕਦੇ ਤੇ ਆਪ ਜੀ ਕਿਹਨੂੰ ਭੇਜਣਾ ਕਰੋ। ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ, ਕਿਉਂਕਿ ਸਭ ਤੋਂ ਵੱਡਾ ਜਿਹੜਾ ਸੀ ਨਾ, ਅਤੇ ਉਹ ਸੀ ਬਾਬਾ ਪ੍ਰਿਥੀ ਜਿਹੜਾ ਹੈ, ਅਤੇ ਮਹਾਰਾਜ ਨੂੰ ਪਤਾ, ਮਹਾਰਾਜ ਨੇ ਬਾਬੇ ਪ੍ਰਿਥੀ ਨੂੰ ਦੱਸਿਆ ਕਿ ਪ੍ਰਿਥੀ ਚੰਦ ਬੇਟਾ, ਕਿ ਇਹ ਵਿਆਹ ਦੇ ਵਿੱਚ ਤੁਸੀਂ ਲਾਹੌਰ ਦੇ ਵਿੱਚ ਜਾਓ। ਅਤੇ ਪ੍ਰਿਥੀ ਚੰਦ ਪਿਆਰੇ ਉਹ ਬੜਾ ਹੁਸ਼ਿਆਰ ਸੀ, ਉਹਨੂੰ ਪਤਾ ਸੀ ਕਿ ਦੇਖੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਆਰਵਲਾ ਦੇ ਵਿੱਚੋਂ 6 ਸਾਲ 11 ਮਹੀਨੇ 9 ਦਿਨ ਇਹ ਕੁਛ ਸਮਾਂ ਜਿਹੜਾ ਹੈ ਆਪਣੀ ਆਰਵਲਾ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੂੰ ਦਿੱਤਾ, ਉਹ ਸਮਾਂ ਹੁਣ ਲਾਗੇ ਪਹੁੰਚ ਰਿਹਾ। ਬਾਬੇ ਪ੍ਰਿਥੀ ਦੇ ਮਨ ਦੇ ਵਿੱਚ ਆਇਆ ਕਿ ਜੇ ਮੈਂ ਚੱਲ ਗਿਆ ਫਿਰ ਕੀ ਹੋਵੇਗਾ, ਇੱਥੇ ਮੇਰੇ ਦੂਜੇ ਭਰਾ ਬਾਬਾ ਮਹਾਦੇਵ, ਗੁਰੂ ਅਰਜਨ ਦੇਵ ਜੀ ਜਿਹੜੇ ਹਨ, ਉਹ ਮਹਾਰਾਜ ਜੀ ਦੇ ਨਿਕਟ ਹੋ ਜਾਣਗੇ। ਅਤੇ ਮਹਾਰਾਜ ਜੀ ਨੇ ਇੱਕ ਔਰ ਸ਼ਰਤ ਲਾ ਦਿੱਤੀ ਹੈ ਕਿ ਜਾਣਾ ਕਿ ਜਦੋਂ ਤੱਕ ਅਸੀਂ ਬੋਲਾਂਗੇ ਨਹੀਂ ਕਿ ਜੀ ਵਾਪਸ ਆਓ, ਉਦੋਂ ਤੱਕ ਵਾਪਸ ਨਹੀਂ ਆਉਣਾ ਹੈ। ਹੁਣ ਇਹ ਬਚਨ ਸੁਣ ਕਰਕੇ ਬਾਬੇ ਪ੍ਰਿਥੀ ਚੰਦ ਨੇ ਉੱਕਾ ਹੀ ਨਾ ਕਰ ਦਿੱਤੀ। ਉਹਨੇ ਮਨ ਵਿੱਚ ਵਿਚਾਰ ਕੀਤੀ ਕਿ ਮੈਂ ਚੱਲ ਗਿਆ, ਪਿਤਾ ਜੀ ਨੇ ਨਹੀਂ ਸੱਦਿਆ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹਨ ਜੋ ਵੱਡੇ ਬੰਦਿਆਂ ਦੇ ਕੋਲ ਰਹਿੰਦੇ, ਪ੍ਰਬੰਧ ਸਾਂਭਦੇ ਨਾ, ਸੱਚ ਜਾਣੋ ਸਾਧ ਸੰਗਤ ਜੀ, ਉਹਨਾਂ ਦੇ ਮਨ ਦੇ ਵਿੱਚ ਬੜਾ ਡਰ ਹੁੰਦਾ, ਉਹਨਾਂ ਨੂੰ ਇਹ ਭੈ ਬੜਾ ਖਾਂਦਾ ਕਿ ਭਾਈ ਜੇ ਅਸੀਂ ਦੂਰ ਹੋ ਗਏ ਕੋਈ ਦੂਜਾ ਇੱਥੇ ਕਾਬਜ ਹੋ ਜਾਵੇਗਾ, ਉਹਦਾ ਕਬਜ਼ਾ ਹੋ ਜਾਵੇਗਾ, ਉਹਨੇ ਫਿਰ ਉਹਨੂੰ ਵਡਿਆਈ ਮਿਲ ਜਾਵੇਗੀ, ਮੈਂ ਕੀ ਕਰਾਂਗਾ, ਮੈਂ ਤਾਂ ਖਾਲੀ ਰਹਿ ਜਾਵਾਂਗਾ। ਉਹਨੂੰ ਆਈ ਚਿੰਤਾ ਸਤਾਈ ਜਾਂਦੀ ਹੈ। ਪ੍ਰਿਥੀ ਚੰਦ ਨੂੰ ਵੀ ਆਈ ਚਿੰਤਾ ਲੱਗੀ, ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਦੂਰ ਚੱਲ ਗਿਆ, ਕਿਉਂਕਿ ਵੇਖਿਆ ਜਾਵੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਕੋਈ ਜ਼ਿਆਦਾ ਦੂਰ ਨਹੀਂ ਹੈ, 35-40 ਕਿਲੋਮੀਟਰ ਦਾ ਫਰਕ ਹੈ ਪਿਆਰਿਓ। ਫਿਰ ਵੀ ਇਹਨੇ ਵਿਚਾਰ ਕੀਤੀ ਕਿ ਮੈਂ ਉੱਥੇ ਗਿਆ, 1-2 ਮਹੀਨਾ ਵੀ ਰਹਿ ਗਿਆ, ਇੱਥੇ ਫਿਰ ਪ੍ਰਬੰਧ ਦੂਜੇ ਦੇ ਹੱਥ ਦੇ ਵਿੱਚ ਆਵੇਗਾ, ਇੱਕ ਵਾਰੀ ਕਿਹਨੂੰ ਪਿਆਰਿਓ ਕੋਈ ਪ੍ਰਬੰਧ ਦੇ ਦੇਵੇ, ਕੋਈ ਪੋਸਟ ਦੇ ਦਿਓ, ਉਹ ਤੋਂ ਫਿਰ ਬਾਅਦ ਵਿੱਚ ਲੈਣਾ ਬੜਾ ਔਖਾ ਹੋ ਜਾਂਦਾ।
ਇਹਦੇ ਮਨ ਵਿੱਚ ਇਹ ਸਕੀਮਾਂ ਚੱਲ ਰਹੀਆਂ। ਇਹਨੇ ਕਹਿ ਦਿੱਤਾ ਮਹਾਰਾਜ ਮੈਂ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਜਾ ਬੇਟਾ, ਤੂੰ ਵੱਡਾ ਹੈ, ਜੇਠਾ ਹੈ, ਅਤੇ ਵੱਡੇ ਜਿਹੜੇ ਬੱਚੇ ਜਿਹੜੇ ਹੁੰਦੇ ਨਾ, ਅਤੇ ਉਹਨਾਂ ਦਾ ਫਰਜ਼ ਬਣਦਾ ਕਿ ਭਾਈ ਜਿੱਥੇ ਬਾਪ ਆਦਿਕ ਨਹੀਂ ਜਾ ਸਕਦਾ, ਵੱਡਾ ਜੇਠਾ ਬੱਚਾ ਜਿਹੜਾ ਜਾਵੇ। ਅਤੇ ਉਹਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ, ਤੁਸੀਂ ਮੈਨੂੰ ਭੇਜਦੇ ਹੋ, ਤੁਹਾਨੂੰ ਤਾਂ ਗੁਰੂ ਘਰ ਦਾ ਕੁਛ ਵੀ ਨਹੀਂ ਪਤਾ, ਤੁਸੀਂ ਤਾਂ ਆਰਾਮ ਨਾਲ ਬੈਠ ਕੇ ਸਿਮਰਨ ਕਰੀ ਜਾਂਦੇ ਹੋ, ਸੰਗਤਾਂ ਨੂੰ ਦਰਸ਼ਨ ਦੇ ਹੀ ਜਾਂਦੇ ਹੋ, ਬਾਣੀ ਦਾ ਉਚਾਰਨ ਕਰੀ ਜਾਂਦੇ, ਲੇਕਿਨ ਬਾਰੀ ਸਾਰਾ ਪ੍ਰਬੰਧ, ਲੰਗਰ ਦਾ ਪ੍ਰਬੰਧ ਮੈਂ ਕਰਦਾ, ਸੰਗਤਾਂ ਦੀ ਆਈ ਆਵਾਜਾਈ ਦਾ ਪ੍ਰਬੰਧ, ਰਿਹਾਇਸ਼ ਦਾ ਪ੍ਰਬੰਧ, ਸਾਰਾ ਗੁਰੂ ਘਰ ਦਾ ਪ੍ਰਬੰਧ ਤਾਂ ਮੈਂ ਹੀ ਚਲਾਉਂਦਾ ਹਾਂ, ਜੇ ਮੈਂ ਚੱਲ ਗਿਆ ਤਾਂ ਫਿਰ ਗੁਰੂ ਘਰ ਦਾ ਪ੍ਰਬੰਧ ਕਿਸ ਤਰ੍ਹਾਂ ਹੋਵੇਗਾ? ਲੰਗਰ ਤਾਂ ਬੰਦ ਹੋ ਜਾਣਗੇ, ਲੰਗਰ ਮਸਤਾਨੇ ਹੋ ਜਾਣਗੇ, ਸੰਗਤਾਂ ਫਿਰ ਨਹੀਂ ਆਉਣਗੀਆਂ। ਉਹਨਾਂ ਨੇ ਕਹਿਣਾ ਕਿ ਦੇਖੋ ਜੀ, ਉੱਥੇ ਤਾਂ ਬਾਬਾ ਪ੍ਰਿਥੀ ਚੰਦ ਨਹੀਂ ਹੈ, ਅਸੀਂ ਕਿੱਥੇ ਜਾਈਏ? ਕਈਆਂ ਨੂੰ ਪਿਆਰਿਓ ਇੰਝ ਹੀ ਲੱਗਦਾ। ਇੱਕ ਮੈਂ ਛੋਟੀ ਜਿਹੀ ਕਹਾਣੀ ਜਿਹੜੀ ਹੈ ਮੈਂ ਆਪ ਜੀ ਨੂੰ ਦੱਸਾਂ, ਕਈ ਲੋਕਾਂ ਦੀ ਇਹੋ ਜਿਹੀ ਬਿਰਤੀ ਹੁੰਦੀ ਹੈ। ਇੱਕ ਜਦੋਂ ਛੋਟੇ ਹੁੰਦੇ ਸੀ ਨਾ ਪਿਆਰਿਓ, ਕਹਾਣੀਆਂ ਜਿਹੜੀਆਂ ਪੜਾਈਆਂ ਜਾਂਦੀਆਂ, ਬੜੀ ਪਿਆਰੀ ਕਹਾਣੀ ਹੈ। ਕਹਿੰਦੇ ਜੰਗਲ ਦੇ ਵਿੱਚ ਕੋਈ ਵਿਆਹ ਚੱਲ ਰਿਹਾ ਸੀ ਜਾਨਵਰ ਦਾ, ਉਹਨੇ ਸਾਰਿਆਂ ਨੂੰ ਸੱਦਾ ਦਿੱਤਾ, ਛੋਟੇ ਵੱਡੇ ਸਾਰੇ ਜਿਹੜੇ ਹਨ ਜਾਨਵਰ ਜਿਹੜੇ, ਉਹਨਾਂ ਨੂੰ ਕਿਹਾ ਕਿ ਚਲੋ ਭਾਈ ਫਲਾਣੀ ਥਾਂ 'ਤੇ ਪ੍ਰੋਗਰਾਮ ਹੈ, ਚਲੋ। ਹੁਣ ਇਹ ਕਹਾਣੀਆਂ ਜਿਹੜੀਆਂ ਨਾ ਪਿਆਰਿਓ, ਉਹਦਾ ਤਾਤਪਰ ਆਪਾਂ ਨੇ ਲੈਣਾ, ਇਹ ਨਹੀਂ ਸੋਚਣਾ ਕਿ ਜੀ ਕਿੱਥੇ ਵਿਆਹ ਹੋਇਆ, ਕਿਹਨੇ ਕੀਤਾ ਜੀ, ਇਹ ਥੋੜ੍ਹੀ ਹੋ ਸਕਦਾ, ਇਹ ਸਭ ਕਾਲਪਨਿਕ ਗੱਲ ਹੈ। ਲੇਕਿਨ ਇਹਦੇ ਵਿੱਚ ਮਕਸਦ ਜਿਹੜਾ, ਸਿੱਖਿਆ ਜਿਹੜੀ ਹੈ, ਕਿਉਂਕਿ ਇਹ ਕਹਾਣੀਆਂ ਸਿੱਖਿਆਦਾਇਕ ਹੁੰਦੀਆਂ, ਉਹਦੀ ਸਿੱਖਿਆ ਜਿਹੜੀ ਹੈ ਉਹਨੂੰ ਧਾਰਨ ਕਰਨਾ ਚਾਹੀਦਾ। ਸਾਰੇ ਪਿਆਰਿਓ ਜਾਨਵਰ ਤਾਂ ਚੱਲ ਗਏ, ਅਤੇ ਉੱਥੇ ਪਿਆਰਿਓ ਇੱਕ ਛਪਲਕ ਜਿਹਨੂੰ ਆਪਾਂ ਬੋਲਦੇ ਹਾਂ, ਜਿਹੜੀ ਆ ਕੋੜ ਕਿੱਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਕਿਹਾ ਅਤੇ ਉੱਥੇ ਜਾ ਕਰਕੇ, ਅਤੇ ਨਿੱਕੀ ਜਿਹੀ ਚੂਈ ਕਹਿੰਦੀ ਭੈਣੇ ਤੂੰ ਕੀ ਕਰਦੀ ਆ, ਦੇਖ ਸਾਰੇ ਜਾਨਵਰ ਜਾ ਰਹੇ, ਮੈਂ ਵੀ ਚੱਲੀ ਹਾਂ, ਤੂੰ ਵੀ ਚੱਲ। ਅਤੇ ਉਹਨੇ ਉਸ ਵੇਲੇ ਕਹਿ ਦਿੱਤਾ ਕਿ ਭੈਣੇ ਮੈਂ ਆਉਂਦੀ, ਲੇਕਿਨ ਕੀ ਕਰਨਾ ਕਰਾਂ, ਜੇ ਮੈਂ ਚੱਲ ਗਈ ਇਹ ਛੱਤ ਨੂੰ ਕੌਣ ਸਾਂਭੇਗਾ, ਇਹ ਛੱਤ ਦਾ ਭਾਰ ਤਾਂ ਮੈਂ ਚੱਲਦੀ ਹਾਂ, ਜੇ ਮੈਂ ਚੱਲ ਗਈ ਤਾਂ ਛੱਤ ਥੱਲੇ ਆ ਜਾਵੇਗੀ, ਇਸ ਕਰਕੇ ਮੈਂ ਨਹੀਂ ਜਾ ਸਕਦੀ, ਤੂੰ ਚੱਲ ਜਾ। ਕਹਿਣ ਦਾ ਮਤਲਬ ਪਿਆਰਿਓ, ਕਈ ਬੰਦਿਆਂ ਨੂੰ ਦੇਖੋ ਇਸ ਤਰ੍ਹਾਂ ਦੇ ਮਨ ਦੇ ਵਿੱਚ ਭਰਮ ਹੁੰਦਾ ਕਿ ਅਸੀਂ ਸਭ ਕੁਛ ਕਰ ਰਹੇ ਹਾਂ, ਮੈਂ ਨਹੀਂ ਹੋਵਾਂਗਾ, ਕੋਈ ਕੰਮ ਨਹੀਂ ਹੋਵੇਗਾ। ਯਾਦ ਰੱਖੋ ਪਿਆਰਿਓ, ਬਸ ਮਹਾਰਾਜ ਨੇ ਕਿਹਾ ਨਾ ਸ਼ੇਕ ਹਯਾਤੀ ਕੋਏ ਨਾ ਜਗ ਥਿਰ ਰਹਿਆ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਕਿ ਭਾਈ ਜਿੱਥੇ ਆਪਾਂ ਬੈਠੇ ਨਾ, ਕਦੇ ਇਹਨਾਂ ਚੀਜ਼ਾਂ ਦਾ ਇਹ ਨਹੀਂ ਕਰਨਾ ਚਾਹੀਦਾ, ਜੇ ਮੈਂ ਨਹੀਂ ਹੋਵਾਂਗਾ ਤਾਂ ਕੀ ਹੋਵੇਗਾ, ਕੁਛ ਨਹੀਂ ਹੋਵੇਗਾ। ਨਹੀਂ ਪਿਆਰਿਓ, ਸਾਡੇ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਚੱਲਦਾ, ਆਪਾਂ ਮਰ ਮਰਾ ਗਏ, ਹਟ ਗਏ, ਬਾਅਦ ਦੇ ਵਿੱਚ ਵੀ ਤਾਂ ਇਹ ਸਾਰੇ ਕੰਮ ਚੱਲਦੇ ਰਹਿਣਗੇ। ਇਹਨਾਂ ਚੀਜ਼ਾਂ ਦਾ ਕਦੇ ਗੁਰੂ ਘਰ ਦੇ ਵਿੱਚ ਤਾਂ ਪਿਆਰਿਓ, ਕਦੇ ਇਹਨਾਂ ਚੀਜ਼ਾਂ ਦਾ, ਇਹ ਸੇਵਾਵਾਂ ਦਾ ਆਦਿਕ ਦਾ ਮਾਣ ਨਹੀਂ ਕਰਨਾ ਚਾਹੀਦਾ। ਖੈਰ ਉਹਨੇ ਕਹਿ ਦਿੱਤਾ ਮਹਾਰਾਜ ਮੈਂ ਚੱਲ ਗਿਆ, ਸਭ ਕੰਮ ਖਤਮ ਹੋ ਜਾਊਗਾ, ਲੰਗਰ ਬੰਦ ਪੈ ਜਾਣਗੇ ਸਰਾਵਾਂ ਦਾ, ਸੰਗਤਾਂ ਨੂੰ ਪਤਾ ਚੱਲ ਗਿਆ, ਉਹਨਾਂ ਨੇ ਆਉਣਾ ਹੀ ਨਹੀਂ, ਉਹਨਾਂ ਨੇ ਕਹਿਣਾ ਬਾਬਾ ਪ੍ਰਿਥੀ ਨਹੀਂ ਹੈ ਅਤੇ ਅਸੀਂ ਕੀ ਕਰਨਾ। ਫਿਰ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਬੇਟਾ, ਜਾ ਤਾਂ ਸਹੀ। ਫਿਰ ਉਹਨੇ ਦੂਜਾ ਬਹਾਨਾ ਕੀ ਲਾਇਆ, ਕਹਿਣ ਲੱਗਾ ਕਿ ਸਤਿਗੁਰੂ ਮਹਾਰਾਜ ਹੁਣ ਆਪਣੇ ਕੋਲ ਇੱਥੇ ਪੂਰਾ ਪ੍ਰਬੰਧ ਹੈ, ਉੱਥੇ ਲਾਹੌਰ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ, ਤੁਹਾਨੂੰ ਪਤਾ ਨਾ ਮੈਂ ਗਰਮੀ ਝੱਲ ਨਹੀਂ ਸਕਦਾ, ਮੈਨੂੰ ਗਰਮੀ ਬਰਦਾਸ਼ਤ ਨਹੀਂ ਹੁੰਦੀ ਹੈ, ਇਸ ਕਰਕੇ ਮੈਂ ਨਹੀਂ ਜਾ ਸਕਦਾ। ਦੇਖੋ ਇਹ ਬਹਾਨੇ ਜਦੋਂ ਉਹਨੇ ਲਾਏ, ਉਹ ਤੋਂ ਬਾਅਦ ਮਹਾਰਾਜ ਨੇ ਕਿਹਾ ਠੀਕ ਹੈ ਬੇਟਾ, ਬਾਬਾ ਮਹਾਦੇਵ ਜੀ ਉਹਨਾਂ ਨੂੰ ਕਿਹਾ, ਉਹਨਾਂ ਦਾ ਸੁਭਾਅ ਵੀ ਜਿਹੜਾ ਪਿਆਰਿਓ ਬੜਾ ਅਲਮਸਤ ਸੀ ਨਾ ਪਿਆਰਿਓ, ਉਹਨਾਂ ਨੇ ਕਦੇ ਨਾ ਦੇਖੋ ਉਹ ਨਿਰੋਲ ਹੀ ਰਹੇ ਹਨ, ਨਾ ਉਹਨਾਂ ਨੇ ਕਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕੀਤੀ, ਨਾ ਉਹਨਾਂ ਨੇ ਕਦੇ ਗੁਰਤਾ ਗੱਦੀ ਦਾ ਇਹਦਾ ਕਦੇ ਉਹਨਾਂ ਨੇ ਦਾਅਵਾ ਕੀਤਾ, ਉਹ ਆਪਣੇ ਆਨੰਦ ਦੇ ਵਿੱਚ ਰਹਿਣ ਵਾਲੇ ਮਹਾਂਪੁਰਖ ਸਨ। ਉਹਨਾਂ ਨੇ ਵਚਨ ਕੀਤਾ ਮਹਾਰਾਜ ਤੁਸੀਂ ਮੈਨੂੰ ਭੇਜਣ ਲੱਗੇ, ਮੈਂ ਉੱਥੇ ਜਾਵਾਂਗਾ, ਉੱਥੇ ਖੜਾਕਾ ਤੜਾਕਾ ਬੜਾ ਹੁੰਦਾ, ਵਿਆਹ ਸ਼ਾਦੀਆਂ ਦੇ ਵਿੱਚ ਪਿਆਰਿਓ ਸੱਚ ਜਾਣੋ ਅਤੇ ਇਹੀ ਸਭ ਕੁਛ ਚੱਲਦਾ, ਲੌਕਿਕ ਰੀਤੀਆਂ ਹੀ ਇੰਨੀਆਂ ਜ਼ਿਆਦੀਆਂ ਹੁੰਦੀਆਂ ਕਿ ਉੱਥੇ ਬੜੇ ਬੈਂਡ ਬਾਜੇ ਵੱਜਣੇ, ਕੋਈ ਆ ਗਿਆ, ਗੀਤ ਗਾਉਣੇ, ਆ ਹੋਣਾ, ਅਤੇ ਬਾਬਾ ਮਹਾਦੇਵ ਜੀ ਸਦਾ ਆਨੰਦ ਦੇ ਵਿੱਚ ਸਿਮਰਨ ਭਗਤੀ ਦੇ ਵਿੱਚ ਰਹਿਣ ਵਾਲੇ, ਉਹਨਾਂ ਨੇ ਵੀ ਕਹਿ ਦਿੱਤਾ ਬਾਬਾ ਜੀ ਮਹਾਰਾਜ ਜੀ ਮੈਂ ਗਿਆ ਮੇਰੀ ਬਿਰਤੀ ਟੁੱਟ ਜਾਵੇਗੀ, ਮੇਰਾ ਨਿਤਨੇਮ ਰਹਿ ਜਾਊਗਾ, ਮੈਂ ਨਹੀਂ ਜਾ ਸਕਦਾ। ਉਹਨਾਂ ਨੇ ਮਹਾਰਾਜ ਦਾ ਵਚਨ ਨਹੀਂ ਮੰਨਿਆ।
ਉਹ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ, ਬੇਟਾ ਸਭ ਤੋਂ ਛੋਟੇ ਸੀ, ਤੁਸੀਂ ਜਾਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਸਤ ਬਚਨ ਸਤਿਗੁਰੂ ਜੀ, ਉਹ ਆਪ ਜੀ ਜੇ ਬਚਨ ਕਰਦੇ ਮੈਂ ਜਾਵਾਂਗਾ। ਅਤੇ ਫਿਰ ਦੂਜਾ ਬਚਨ, ਇੱਕ ਤਾਂ ਤਿਆਰ ਹੋ ਗਏ ਮਹਾਰਾਜ, ਫਿਰ ਪਾਤਸ਼ਾਹ ਜੀ ਨੇ ਦੂਜਾ ਬਚਨ ਕਰ ਦਿੱਤਾ ਕਿ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਸੱਦਦੇ ਹਾਂ ਉਦੋਂ ਤੱਕ ਤੁਸਾਂ ਨੇ ਨਹੀਂ ਆਉਣਾ ਹੈ। ਮਹਾਰਾਜ ਨੇ ਕਿਹਾ, ਸਤ ਬਚਨ ਸਤਿਗੁਰੂ ਜੀ ਉਹ। ਅਤੇ ਇੰਜ ਕਹਿ ਕਰਕੇ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਗਏ ਲਾਹੌਰ ਦੇ ਵਿੱਚ ਪਿਆਰਿਓ, ਉੱਥੇ ਵਿਆਹ ਕਾਰਜ ਹੋਇਆ। ਅਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਰਹਿ ਕਰਕੇ ਜੋ ਪਿਆਰਿਓ ਧਰਮਸ਼ਾਲਾਵਾਂ ਸਨ, ਗੁਰੂ ਘਰ ਜਿਹੜੇ ਹਨ, ਉਹਨਾਂ ਨੂੰ ਪੱਕਾ ਕਰਨਾ ਕੀਤਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਜਨਮ ਅਸਥਾਨ ਜੋ ਲਾਹੌਰ ਚੂਨਾ ਮੰਡੀ ਦੇ ਵਿੱਚ, ਉਹਨੂੰ ਆਬਾਦ ਕੀਤਾ, ਉੱਥੇ ਗੁਰੂ ਘਰ ਬਣਾਉਣਾ ਕੀਤਾ, ਧਰਮਸਾਲ ਬਣਾ ਕਰਕੇ ਉੱਥੇ ਕਥਾ ਕੀਰਤਨ ਦਾ ਪ੍ਰਵਾਹ ਤੋੜਨਾ ਕੀਤਾ, ਔਰ ਵੀ ਬਹੁਤ ਸੇਵਾਵਾਂ ਕੀਤੀਆਂ, ਬਹੁਤ ਜ਼ਿਆਦਾ ਉੱਥੇ ਵਿੱਦਿਆ ਦਾ ਪ੍ਰਚਾਰ ਆਦਿਕ ਕੀਤਾ ਸਤਿਗੁਰੂ ਮਹਾਰਾਜ ਨੇ। ਲੇਕਿਨ ਇਹਦੇ ਵਿੱਚ ਸਮਾਂ ਬਹੁਤ ਲੰਬਾ ਲੱਗ ਗਿਆ, ਇੱਕ ਸਾਲ ਦੇ ਕਰੀਬ, ਉਹ ਤੋਂ ਵੀ ਵੱਧ ਸਮਾਂ ਲੱਗ ਗਿਆ ਵਿਦਵਾਨ ਦੱਸਦੇ ਹਨ। ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ, ਬੇਟਾ ਜਦੋਂ ਤੱਕ ਅਸੀਂ ਤੈਨੂੰ ਨਹੀਂ ਬੁਲਾਵਾਂਗੇ ਉਦੋਂ ਤੱਕ ਤੂੰ ਨੇ ਨਹੀਂ ਆਉਣਾ ਹੈ। ਮਹਾਰਾਜ ਨੇ ਕਿਹਾ, ਸਤ ਬਚਨ। ਹੁਣ ਪਿਆਰਿਓ ਮਹੀਨਾ, ਦੋ ਮਹੀਨਾ, ਚਾਰ ਪੰਜ ਮਹੀਨੇ ਹੋ ਗਏ, ਗੁਰੂ ਮਹਾਰਾਜ ਜੀ ਪਿਆਰਿਓ ਪ੍ਰੀਖਿਆ ਲੈ ਰਹੇ ਸਨ, ਮਹਾਰਾਜ ਜੀ ਨੇ ਸੱਦਿਆ ਨਹੀਂ। ਹੁਣ ਦੂਜੇ ਪਾਸੇ

ਆਨੰਦ ਜਿਹੜਾ ਨਾ ਇਹ ਬਾਰ ਬਾਰ ਕਿੱਥੇ ਵਿਚਲ ਰਿਹਾ ਸੀ ਤੇ ਕੀ ਹੋਇਆ ਜਦੋਂ ਸ਼ਾਮਾਂ ਦਾ ਸਮਾਂ ਉਹ ਤਾਂ ਲਾਹੌਰੋਂ ਚੱਲਿਆ ਸ਼ਾਮਾਂ ਦਾ ਸਮਾਂ ਜਦੋਂ ਪਹੁੰਚਿਆ ਸਤਿਗੁਰੂ ਮਹਾਰਾਜ ਜੀ ਵਿਸ਼ਰਾਮ ਦੇ ਵਿੱਚ ਸਨ ਤੇ ਉਸ ਵੇਲੇ ਉਹਨੇ ਬੇਨਤੀ ਕੀਤੀ ਕਿ ਭਾਈ ਮੈਂ ਲਾਹੌਰੋਂ ਆਇਆ ਤੇ ਮਹਾਰਾਜ ਨੂੰ ਇਹ ਮੈਨੇ ਪੱਤਰਿਕਾ ਦੇਣੀ ਹੈ ਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਨੇ ਕਿਹਾ ਕਿ ਦੇਖ ਭਾਈ ਗੁਰੂ ਰਾਮਦਾਸ ਜੀ ਮਹਾਰਾਜ ਤਾਂ ਵਿਸ਼ਰਾਮ ਦੇ ਵਿੱਚ ਚੱਲ ਗਏ ਇਹ ਪੱਤਰਿਕਾ ਕਿਹਨੇ ਭੇਜੀ ਹੈ ਤੇ ਉਹ ਸੇਵਾਦਾਰ ਨੇ ਦੱਸਿਆ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਸ ਵੇਲੇ ਤਾਂ ਗੁਰਤਾਗਤ ਦੀ ਪ੍ਰਾਪਤ ਨਹੀਂ ਹੋਈ ਲੇਕਿਨ ਆਪਾਂ ਨੇ ਉਹੀ ਸਨਮਾਨ ਕਰਨਾ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਦਿੱਤੀ ਹੈ ਤੇ ਬਾਬਾ ਪ੍ਰਿਥੀ ਕਹਿਣ ਲੱਗਾ ਕਿ ਦੇਖ ਭਾਈ ਆਹ ਮੈਨੂੰ ਦੇ ਦੇ ਤੇ ਮੈਂ ਆਪੇ ਦੇ ਦਊਂਗਾ ਤੇ ਉਹਨੇ ਪਿਆਰਿਓ ਭੋਲਾ ਪਾ ਸੀ ਉਹਨੇ ਦੇ ਦਿੱਤਾ ਉਹ ਚਿੱਠੀ ਲੈ ਕਰਕੇ ਜਦੋਂ ਪਿਆਰਿਓ ਪ੍ਰਿਥੀਏ ਨੇ ਉਹਨੂੰ ਵਾਚਨਾ ਕੀਤਾ ਪੜ੍ਹਨਾ ਕੀਤਾ ਉਹ ਵੇਖ ਕਰਕੇ ਉਹਦੇ ਪੈਰਾਂ ਦੇ ਹੇਠੋਂ ਧਰਤੀ ਖਿਸਕ ਗਈ ਉਹਨੇ ਵੇਖਿਆ ਕਿ ਮੇਰਾ ਛੋਟਾ ਭਰਾ ਇਹ ਬਾਣੀ ਦੀ ਰਚਨਾ ਕਰ ਰਿਹਾ ਕਿੰਨੀ ਸੋਹਣੀ ਇਹਨੇ ਛੰਦਾਬੰਦੀ ਤਿਆਰ ਕੀਤੀ ਬਾਣੀ ਦੀ ਰਚਨਾ ਕੀਤੀ ਹੁਣ ਪਿਆਰਿਓ ਉਹਨੂੰ ਆਪਣਾ ਡਰ ਖਾਈ ਜਾ ਰਿਹਾ ਉਹਦੇ ਮਨ ਵਿੱਚ ਸੀ ਕਿ ਜੇ ਇਹ ਪੱਤਰ ਜਿਹੜਾ ਨਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਪਹੁੰਚ ਗਿਆ ਉਹਨਾਂ ਤੱਕ ਉਹਨਾਂ ਨੂੰ ਪ੍ਰਾਪਤ ਹੋ ਗਿਆ ਮਹਾਰਾਜ ਜੀ ਪ੍ਰਸੰਨ ਹੋ ਜਾਣਗੇ ਤੇ ਬਾਅਦ ਦੇ ਵਿੱਚ ਹੋ ਸਕਦਾ ਗੁਰਤਾ ਗੱਦੀ ਉਹਨੂੰ ਨਾ ਦੇ ਦੇਣ ਉਹਨੇ ਛਲ ਕਪਟ ਕੀਤਾ ਤੇ ਉਹਨੇ ਉਹ ਚਿੱਠੀ ਤਾਂ ਰੱਖ ਲਈ ਤੇ ਆਪਣੇ ਬੰਦਿਆਂ ਨੂੰ ਲਾਹ ਦਿੱਤਾ ਕਿ ਭਾਈ ਇਹ ਸਿੱਖ ਦੇ ਉੱਤੇ ਨਿਗਾਹ ਰੱਖਣਾ ਕਰੋ ਜਦੋਂ ਦਿਨ ਚੜਿਆ ਉਹ ਸਿੱਖ ਫਿਰ ਤੋਂ ਆਇਆ ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨੇ ਤੇ ਉਸ ਵੇਲੇ ਬਾਬੇ ਪ੍ਰਿਥੀ ਦੇ ਬੰਦੇ ਉਹਨੂੰ ਫਿਰ ਤੋਂ ਲੈ ਕਰਕੇ ਤੇ ਪ੍ਰਿਥੀਏ ਕੋਲ ਲੈ ਕਰਕੇ ਆਏ ਤੇ ਪ੍ਰਿਥੀਏ ਨੇ ਕਹਿ ਦਿੱਤਾ ਕਿ ਦੇਖ ਸਿੱਖਾ ਗੁਰੂ ਰਾਮਦਾਸ ਜੀ ਮਹਾਰਾਜ ਉਹ ਆਪਣੇ ਰੁਝੇਵਿਆਂ ਦੇ ਵਿੱਚ ਹੈ ਕੰਮਾਂ ਦੇ ਵਿੱਚ ਹੈ ਉਹਨਾਂ ਨੂੰ ਮੈਂ ਉਹ ਪੱਤਰਿਕਾ ਜਿਹੜੀ ਹੈ ਦੇ ਦਿੱਤੀ ਉਹਨਾਂ ਨੇ ਪੜ੍ਹਿਆ ਬਹੁਤ ਵਧੀਆ ਗਿਆ ਅਤੇ ਕਹਿ ਦਿੱਤਾ ਕਿ ਹਾਲੇ ਸਮਾਂ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੱਸੋ ਕਿ ਉੱਥੇ ਰਹਿ ਕਰਕੇ ਬੇਅੰਤ ਉੱਥੇ ਕਾਰਜ ਕਰਨੇ ਉੱਥੇ ਰਹਿ ਕਰਕੇ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਸਿੱਖ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਦਰਸ਼ਨ ਤਾਂ ਕਰ ਲੈਣ ਦਿਓ ਮੈਂ ਇੰਨੇ ਦੂਰੋਂ ਆਇਆ ਅਤੇ ਕਹਿਣ ਲੱਗਾ ਕਿ ਨਹੀਂ ਜੀ ਦਰਸ਼ਨ ਵੀ ਨਹੀਂ ਕਰਨੇ ਮਹਾਰਾਜ ਨੇ ਉਹਨਾਂ ਦੀਆਂ ਸਿਹਤਾਂ ਖਰਾਬ ਹਨ ਉਹਨਾਂ ਨੇ ਕਿਹਾ ਤੂੰ ਛੇਤੀ ਜਾ ਕਰਕੇ ਸੰਦੇਸ਼ਾ ਦੇ ਉਹ ਸਿੱਖ ਪਿਆਰਿਓ ਸਿੱਧਾ ਸਾਦਾ ਸੀ ਉਹ ਤਾਂ ਚੱਲ ਗਿਆ ਉਹ ਤੋਂ ਬਾਅਦ ਉਹਨੇ ਕਹਿ ਦਿੱਤਾ ਜੀ ਮੈਂ ਤਾਂ ਪੱਤਰ ਲੈ ਕਰਕੇ ਗਿਆ ਲੇਕਿਨ ਮਹਾਰਾਜ ਜੀ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਪਹਿਲੇ ਪੱਤਰ ਦੇ ਵਿੱਚ ਪਿਆਰਿਓ ਪਤਾ ਹੀ ਨਹੀਂ ਚੱਲਿਆ ਫਿਰ ਥੋੜ੍ਹਾ ਸਮਾਂ ਰੁਕ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਅਤੇ ਇਹ ਦੂਜਾ ਪੱਤਰ ਜਿਹੜਾ ਹੈ ਉਹ ਲਿਖਣਾ ਕੀਤਾ ਉਹ ਲਿਖ ਕਰਕੇ ਜਦੋਂ ਭੇਜਿਆ ਪਿਆਰਿਓ ਤੇ ਫਿਰ ਤੋਂ ਦੁਬਾਰਾ ਪ੍ਰਿਥੀਏ ਨੇ ਵੇਖ ਲਿਆ ਉਹਦਾ ਪੱਤਰ ਖੋ ਲਿਆ ਪੱਤਰ ਖੋ ਕਰਕੇ ਫਿਰ ਪਿਆਰਿਓ ਜੁਗਤੀ ਮੁਕਤੀ ਦੇ ਨਾਲ ਉਹਨੂੰ ਮਹਾਰਾਜ ਨੂੰ ਨਹੀਂ ਮਿਲਣ ਦਿੱਤਾ ਉਹਨੂੰ ਵਾਪਸ ਤੋਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਪਿਆਰਿਓ ਬੜੇ ਬਹਿਬਲ ਹੋ ਗਏ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੀਜਾ ਪੱਤਰ ਜਿਹੜਾ ਉਹਦੇ ਵਿੱਚ ਮਨ ਦੀ ਜਿਹੜੀ ਹੈ ਮਿਲਣ ਦੀ ਤਾਂਘ ਜਿਹੜੀ ਦਰਸ਼ਨਾਂ ਦੀ ਪਿਆਸ ਜਿਹੜੀ ਹੈ ਅਤੇ ਇਹ ਜਦੋਂ ਵਚਨ ਕੀਤਾ ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ ਕਿ ਮਹਾਰਾਜ ਜਦੋਂ ਤੱਕ ਮੈਂ ਆਪ ਜੀ ਦਾ ਦਰਬਾਰ ਆਪ ਜੀ ਦੇ ਦਰਸ਼ਨ ਨਾ ਕਰ ਲਵਾਂ ਮੋਹੇ ਰਹਿਣ ਨਾ ਵਿਹਾਵੈ ਮੈਨੂੰ ਰਾਤ ਚੰਗੀ ਨਹੀਂ ਲੱਗਦੀ ਹੈ ਨੀਂਦ ਨਹੀਂ ਆਉਂਦੀ ਹੈ ਅਤੇ ਮੇਰੇ ਮਨ ਦੇ ਵਿੱਚ ਸਦਾ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਮਨ ਸਦਾ ਇਹੀ ਬੋਲਦਾ ਕਿ ਕਦੋਂ ਸਮਾਂ ਮਿਲੇ ਮੈਂ ਜਾ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਸ਼ਨ ਕਰਨਾ ਕਰਾਂ ਫਿਰ ਤੋਂ ਪਿਆਰਿਓ ਤੀਜਾ ਪੱਤਰ ਵੀ ਜਿਹੜਾ ਹੈ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਭੇਜਣਾ ਕੀਤਾ ਅਤੇ ਉਸ ਵੇਲੇ ਮਹਾਰਾਜ ਨੂੰ ਪਤਾ ਚੱਲ ਗਿਆ ਸਿੱਖ ਨੇ ਵੀ ਕਹਿ ਦਿੱਤਾ ਮਹਾਰਾਜ ਨੇ ਪੁੱਛਿਆ ਸਿੱਖਾ ਤੂੰ ਨੇ ਦਿੱਤਾ ਸਤਿਗੁਰਾਂ ਨੂੰ ਅਤੇ ਉਹਨੇ ਕਹਿ ਦਿੱਤਾ ਮਹਾਰਾਜ ਮੈਂ ਜਦੋਂ ਗਿਆ ਪਹਿਲਾ ਪੱਤਰ ਵੀ ਜਿਹੜਾ ਹੈ ਇਹ ਬਾਬੇ ਪ੍ਰਿਥੀਏ ਨੇ ਲੈ ਲਿਆ ਅਤੇ ਮੈਨੂੰ ਦਰਸ਼ਨ ਵੀ ਨਹੀਂ ਕਰਨ ਦਿੱਤੇ ਅਤੇ ਦੂਜਾ ਪੱਤਰ ਵੀ ਜਦੋਂ ਮੈਂ ਲੈ ਕਰਕੇ ਗਿਆ ਅਤੇ ਉਸ ਵੇਲੇ ਵੀ ਦੇਖੋ ਉਹਨੇ ਦਰਸ਼ਨ ਜਿਹੜਾ ਨਾ ਮੈਨੂੰ ਨਹੀਂ ਕਰਨ ਦਿੱਤੇ ਅਤੇ ਇਹੀ ਕਹਿ ਦਿੱਤਾ ਕਿ ਜੀ ਮੈਂ ਤਾਂ ਪੱਤਰ ਦੇ ਦਿੱਤਾ ਹੁਣ ਨਾ ਤੂੰ ਚੱਲ ਜਾ ਮਹਾਰਾਜ ਜੀ ਤੈਨੂੰ ਭੇਜ ਰਹੇ ਹਨ ਮਹਾਰਾਜ ਜੀ ਤੈਨੂੰ ਦਰਸ਼ਨ ਦੇਣਾ ਨਹੀਂ ਚਾਹੁੰਦੇ ਮਹਾਰਾਜ ਜੀ ਬਹੁਤ ਗੁੱਸੇ ਦੇ ਵਿੱਚ ਹਨ ਤੂੰ ਜਾ ਕਰਕੇ ਉਹਨਾਂ ਨੂੰ ਕਹਿ ਦੇ ਔਰ ਕੁਛ ਸਮਾਂ ਲਾ ਕਰਕੇ ਆਉਣ ਕਰਕੇ ਅਤੇ ਉਹ ਇਸ ਤਰ੍ਹਾਂ ਦਾ ਜਦੋਂ ਵਚਨ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪਤਾ ਚੱਲ ਗਿਆ ਕਿ ਭਾਈ ਲੱਗਦਾ ਕਿ ਪ੍ਰਿਥੀ ਚੰਦ ਜਿਹੜਾ ਕੋਈ ਵਿਚਕਾਰ ਖਾਮੀ ਕਰ ਰਿਹਾ ਕੋਈ ਗੱਲ ਜਿਹੜੀ ਹੈ ਇਹ ਅੜਿੱਕਾ ਪਾ ਰਿਹਾ ਉਸ ਵੇਲੇ ਮਹਾਰਾਜ ਜੀ ਨੇ

ਵਚਨ ਕੀਤਾ ਕਿ ਸਿੱਖਾ ਇੱਕ ਕੰਮ ਕਰ, ਕਿਉਂਕਿ ਯਾਦ ਰੱਖੋ ਸਾਧ ਸਿੰਘਾਂ ਜੀ ਲਾਹੌਰੋਂ ਜੋ ਵੀ ਵਿਅਕਤੀ ਚੱਲਦਾ ਸੀ ਨਾ, ਉਹ ਜੇ ਦਿਨੇ ਚੱਲਿਆ ਤੇ ਸ਼ਾਮਾਂ ਤੱਕ ਰਾਤਰੀ ਤੱਕ ਪਿਆਰਿਓ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦਾ। ਮਹਾਰਾਜ ਨੂੰ ਪਤਾ, ਕਿਉਂਕਿ ਉਸ ਵੇਲੇ ਪ੍ਰਿਥੀਆ ਵੀ ਜਿਹੜਾ ਗੁਰੂ ਘਰ ਦੇ ਵਿੱਚ ਹੀ ਰਹਿੰਦਾ ਸੀ, ਉਹਦੇ ਬੰਦੇ ਪੂਰੇ ਨਿਗਾਹ ਰੱਖਦੇ ਸਨ। ਇਹਨੇ ਆਪਣੇ ਪੂਰੇ ਬੰਦਿਆਂ ਨੂੰ, ਪੂਰੇ ਚੇਲੇ ਵਾਲਿਆਂ ਨੂੰ ਲਾ ਦਿੱਤਾ। ਉਹ ਪੂਰਿਆਂ ਦੀ CID ਕਰਦੇ, ਨਿਗਾਹ ਰੱਖਦੇ, ਕੌਣ ਆ ਰਿਹਾ, ਕੌਣ ਜਾ ਰਿਹਾ, ਕੌਣ ਸਤਿਗੁਰੂ ਨੂੰ ਮਿਲ ਰਿਹਾ ਕਰਕੇ। ਇਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਮਹਾਰਾਜ ਨੂੰ ਉਹ ਇਹੀ ਗੁਰੂ ਘਰ ਨੂੰ ਆਪਣੇ ਉਹਨੇ ਅਧੀਨ ਕਰ ਲਿਆ, ਕਬਜ਼ੇ ਵਿੱਚ ਲੈ ਲਿਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਭਾਈ ਤੂੰ ਅੰਮ੍ਰਿਤ ਵੇਲੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜੇ ਤੂੰ ਸਵਸਥ ਹੀ ਜੇ ਚੱਲ ਪਿਆ, ਅੱਧੀ ਰਾਤ ਨੂੰ ਨਿਕਲ ਗਿਆ ਤੇ ਤਕਰੀਬਨ ਜਿਹੜਾ ਸ਼ਾਮਾਂ ਤੱਕ 2-3 ਵਜੇ ਤੱਕ ਤੂੰ ਪਹੁੰਚ ਜਾਣਾ, ਤੇ ਇਹ ਵੀ ਪਤਾ ਚੱਲਿਆ ਕਿ ਗਰਮੀਆਂ ਦੀ ਰੁੱਤ ਹੈ ਤੇ ਉਸ ਵੇਲੇ ਬਾਬਾ ਪ੍ਰਿਥੀ ਚੰਦ ਜਿਹੜਾ ਤੇ ਗਰਮੀ ਜਿਹੜੀ ਹੈ ਉਹ ਨਹੀਂ ਚੱਲਦਾ, ਉਹ ਵਧੀਆ ਫਿਰ ਉੱਥੇ ਆਰਾਮ ਕਰਦਾ, ਇਹ ਕਰਦਾ। ਤੇ ਇਸ ਤਰ੍ਹਾਂ ਹੀ ਉਹ ਸਿੱਖ ਨੇ ਕਰਨਾ ਕੀਤਾ, ਸਿੱਧਾ ਪਿਆਰਿਓ ਜਾ ਕਰਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਉਹਨੇ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਪੱਤਰ ਦੇ ਦਿੱਤਾ। ਉਹ ਪੱਤਰ ਜਦੋਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪੜਿਆ, ਸੱਚ ਜਾਨੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੱਖਾਂ ਦੇ ਵਿੱਚੋਂ ਪਿਆਰ ਦਾ ਜਲ ਜਿਹੜਾ ਉਛਲ ਕੇ ਆਇਆ। ਮਹਾਰਾਜ ਜੀ ਵੀ ਵਿਰਾਗ ਦੇ ਵਿੱਚ ਆਏ ਕਿ ਮੇਰੇ ਛੋਟੇ ਪੁੱਤਰ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਇੰਨਾ ਜ਼ਿਆਦਾ ਮਿਲਵੇ ਕੀ ਪਿਆਸ ਲੱਗੀ ਹੋਈ ਹੈ, ਇੰਨਾ ਜ਼ਿਆਦਾ ਉਹ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਰੱਖ ਕੇ ਬੈਠੇ ਹੋਏ ਹਨ। ਮਹਾਰਾਜ ਨੇ ਕਿਹਾ ਮੈਂ ਵੀ ਵਿਸਰ ਗਿਆ, ਮੈਂ ਵੀ ਭੁੱਲ ਗਿਆ। ਤੇ ਪਾਤਸ਼ਾਹ ਜੀ ਨੇ ਕਿਹਾ ਕਿ ਇੱਕ ਕੰਮ ਕਰੋ ਭਾਈ, ਤੇ ਉਹਨਾਂ ਨੂੰ ਹੁਣ ਲੈ ਕੇ ਇੰਜ ਨਹੀਂ ਕਹਿਣਾ ਕਿ ਜੀ ਬੁਲਾ ਲਿਓ ਮਹਾਰਾਜ ਨੂੰ ਆ ਜਾਓ। ਮਹਾਰਾਜ ਜੀ ਨੇ ਦੇਖੋ ਉਹ ਉਹਨਾਂ ਦੀ ਰਚਨਾ ਬਾਣੀ ਨੂੰ ਵੇਖ ਕਰਕੇ ਪੜ੍ਹ ਕਰਕੇ ਇੰਨਾ ਆਨੰਦ ਆਇਆ। ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਆਦਿਕ, ਭਾਈ ਗੁਰਦਾਸ ਸਾਹਿਬ ਜੀ ਆਦਿਕ ਜਿਹੜੇ ਮੋਢੀ ਸਿੱਖ ਜਿਹੜੇ ਹਨ ਉਹਨਾਂ ਨੂੰ ਭੇਜਿਆ ਕਿ ਜਾਓ ਤੁਸੀਂ ਖੁਦ ਜਾ ਕਰਕੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੂੰ ਤੇ ਉਹਨਾਂ ਨੂੰ ਸਾਡੇ ਕੋਲ ਲੈ ਕਰਕੇ ਆਓ। ਇਹ ਗਏ, ਜਾ ਕਰਕੇ ਉਹਨਾਂ ਨੂੰ ਸਤਿਕਾਰ ਦੇ ਨਾਲ ਜਦੋਂ ਲਿਆਉਣਾ ਕੀਤਾ, ਜਦੋਂ ਲਿਆ ਕਰਕੇ ਦਰਬਾਰ ਲੱਗਿਆ ਹੋਇਆ, ਸਤਿਗੁਰੂ ਮਹਾਰਾਜ ਜੀ ਪਿਆਰਿਓ ਬਹੁਤ ਜ਼ਿਆਦਾ ਪ੍ਰਸੰਨ ਹਨ ਤੇ ਉਹ ਬਾਰ ਬਾਰ ਉਹ ਸ਼ਬਦ ਪੜ੍ਹੀ ਜਾਂਦੇ। ਮਹਾਰਾਜ ਜੀ ਨੇ ਲਿਖਿਆ ਕਿ ਮੋਏ ਰਹਿਣ ਨਾ ਵਿਹਾਵੈ, ਨੀਂਦ ਨਾ ਆਵੇ, ਜੋ ਪਹਿਲ ਜੋ ਤੀਜਾ ਜਿਹੜਾ ਸ਼ਬਦ ਜਿਹੜਾ ਹੈ ਤੇ ਉਹਦਾ ਬੰਦ ਜਿਹੜਾ ਨਾ ਪਿਆਰਿਓ ਪੜ੍ਹ ਕੇ ਬੜਾ ਵਿਰਾਗ ਆ ਰਿਹਾ, ਮਨ ਦੇ ਵਿੱਚ ਬਹੁਤ ਗਦਗਦ ਹੋ ਰਹੇ ਹਨ। ਲੇਕਿਨ ਉਹਦੇ ਵਿੱਚ ਜਦੋਂ ਵੇਖਿਆ ਕਿ ਭਾਈ ਇਹਦੇ ਹੇਠ ਨੰਬਰ ਜਿਹੜਾ ਤੀਜਾ ਪਾਇਆ ਹੋਇਆ, ਇਹਦਾ ਮਤਲਬ ਇਸ ਤੋਂ ਪਹਿਲੇ ਵੀ ਜਿਹੜੇ ਹਨ ਦੋ ਸ਼ਬਦ ਮਹਾਰਾਜ ਨੇ ਉਚਾਰਨ ਕਰਨੇ ਕੀਤੇ। ਜਦੋਂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਏ ਤੇ ਉਸ ਵੇਲੇ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੀ ਛਾਤੀ ਦੇ ਨਾਲ ਲਾਇਆ, ਬੜਾ ਪਿਆਰ ਪ੍ਰਗਟ ਕਰਨਾ ਕੀਤਾ ਤੇ ਕਹਿਣ ਲੱਗੇ ਸਪੁੱਤਰ ਜੀ, ਬੇਟਾ ਜੀ, ਆਪ ਜੀ ਤਾਂ ਬਾਣੀ ਦੀ ਰਚਨਾ ਕਰ ਰਹੇ ਹੋ, ਲੇਕਿਨ ਲੱਗਦਾ ਇੱਥੇ ਕਲਮ ਉਕਾਈ ਹੋਈ ਹੈ। ਤੁਸੀਂ ਸ਼ਬਦ ਲਿਖਿਆ ਤੇ ਉਹਦੇ ਥੱਲੇ ਅੰਕ ਜਿਹੜਾ ਨਾ ਉਹ ਤੀਜਾ ਪਾਇਆ ਤੁਸਾਂ ਨੇ, ਇਹਦਾ ਕੀ ਕਾਰਨ ਹੈ? ਮਹਾਰਾਜ ਨੇ ਵਚਨ ਕੀਤਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਕਿ ਸਤਿਗੁਰੂ ਜੀਓ, ਉਹ ਤੋਂ ਪਹਿਲਾਂ ਵੀ ਮੈਂ ਦੋ ਪੱਤਰ ਭੇਜਣੇ ਕੀਤੇ ਤੇ ਆਹ ਤੀਜਾ ਪੱਤਰ ਹੈ। ਮਹਾਰਾਜ ਨੇ ਕਹਿ ਦਿੱਤਾ, ਨਹੀਂ ਬੇਟਾ, ਮੈਨੂੰ ਤਾਂ ਆਹੀ ਪ੍ਰਾਪਤ ਹੋਇਆ, ਪਹਿਲੇ ਦੇ ਦੋ ਪ੍ਰਾਪਤ ਨਹੀਂ ਹੋਏ। ਤੇ ਉਸ ਵੇਲੇ ਉਹ ਕਹਿਣ ਲੱਗੇ ਕਿ ਉਹ ਸਿੱਖ ਨੂੰ ਬੁਲਾਇਆ, ਉਹ ਸਿੱਖ ਜਿਹੜਾ ਆਇਆ ਉਹ ਕਹਿਣ ਲੱਗਾ, ਸਤਿਗੁਰੂ ਜੀ, ਮੈਂ ਪੱਤਰ ਲੈ ਕਰਕੇ ਆਉਂਦਾ ਸੀ, ਬਾਬਾ ਪ੍ਰਿਥੀ ਮੈਨੂੰ ਵੇਖ ਕਰਕੇ ਉਹ ਜ਼ਬਰਦਸਤੀ ਮੇਰੇ ਤੋਂ ਪੱਤਰ ਖੋ ਲੈਂਦਾ, ਤੁਹਾਡੇ ਦਰਸ਼ਨ ਵੀ ਨਹੀਂ ਕਰਨ ਦਿੰਦਾ, ਕਹਿ ਦਿੰਦਾ ਕਿ ਜਾਓ, ਤੁਰੰਤ ਚੱਲ ਜਾਓ। ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉੱਤੇ ਬਹੁਤ ਗੁੱਸੇ ਦੇ ਵਿੱਚ ਹਨ, ਉਹਨਾਂ ਨੂੰ ਸਖਤੀ ਦੇ ਨਾਲ ਕਹਿ ਦਿੱਤਾ, ਜਦੋਂ ਤੱਕ ਨਹੀਂ ਬੁਲਾਵਾਂਗੇ ਉਦੋਂ ਤੱਕ ਨਹੀਂ ਆਉਣਾ, ਉੱਥੇ ਹੀ ਰਹਿਣਾ, ਆਹ ਵੀ ਕਰਨਾ, ਉਹ ਵੀ ਕਰਨਾ। ਅਤੇ ਮਹਾਰਾਜ ਨੇ ਵਚਨ ਕੀਤਾ ਕਿ ਭਾਈ ਤੁਹਾਡਾ ਇੱਕ ਵੀ ਪੱਤਰ ਜਿਹੜਾ ਉਹ ਸਾਡੇ ਤੱਕ ਨਹੀਂ ਪਹੁੰਚਿਆ। ਫਿਰ ਸਤਿਗੁਰੂ ਮਹਾਰਾਜ ਅੰਤਰਜਾਮਤਾ ਦੇ ਨਾਲ ਵੇਖ ਕਰਕੇ ਅਤੇ ਪ੍ਰਿਥੀਆ ਜਿਹੜਾ ਨਾ ਪਿਆਰਿਓ ਉਹਨੂੰ ਸਤਿਗੁਰੂ ਮਹਾਰਾਜ ਜੀ ਨੇ ਸੱਦਿਆ ਅਤੇ ਸੱਦ ਕਰਕੇ ਦੀਵਾਨ ਲੱਗਿਆ ਹੋਇਆ ਮਹਾਰਾਜ ਨੇ ਕਿਹਾ ਕਿ ਬੇਟਾ ਇਹ ਦੋ ਪਹਿਲਾਂ ਦੇ ਪੱਤਰ ਜਿਹੜੇ ਹਨ ਉਹ ਦੇ ਦੇ। ਅਤੇ ਉਸ ਵੇਲੇ ਪ੍ਰਿਥੀ ਚੰਦ ਬਹੁਤ ਗੁੱਸੇ ਵਿੱਚ ਆਇਆ, ਕਹਿਣ ਲੱਗਾ ਐਵੇਂ ਗੱਲਾਂ ਬਾਤਾਂ ਕਰਦੇ, ਐਵੇਂ ਪੱਤਰ ਲਿਖਿਆ, ਮੇਰੇ ਕੋਈ ਪੱਤਰ ਨਹੀਂ ਆਇਆ। ਉਹ ਸੇਵਾਦਾਰ ਕਹਿਣ ਲੱਗਾ, ਬਾਬਾ ਜੀ, ਮੈਂ ਤੁਹਾਨੂੰ ਖੁਦ ਦਿੱਤਾ ਪੱਤਰ,
ਤੇ ਪ੍ਰਥੀਆ ਕਹਿਣ ਲੱਗਾ ਨਾ ਨਾ ਨਾ ਇਹਨੇ ਕੋਈ ਪੱਤਰ ਨਹੀਂ ਦਿੱਤਾ, ਮੈਂ ਤਾਂ ਇਹਨੂੰ ਜਾਣਦਾ ਵੀ ਨਹੀਂ ਆ। ਇੱਕਦਮ ਉਹਨੇ ਝੂਠ ਬੋਲਣਾ ਕੀਤਾ, ਸਾਫ਼ ਸਿੱਧਾ ਮੁਕਰ ਗਿਆ। ਮਹਾਰਾਜ ਜੀ ਨੇ ਜਦੋਂ ਥੋੜ੍ਹਾ ਜਿਹਾ ਗੁੱਸਾ ਕੀਤਾ, ਕਹਿਣ ਲੱਗੇ ਪ੍ਰਥੀ ਚੰਦ ਝੂਠ ਨਾ ਬੋਲ ਭਾਈ, ਪੱਤਰ ਹੀ ਹੈ ਨਾ, ਚਲੋ ਚਿੱਠੀ ਲਿਖੀ ਹੋਈ ਹੈ ਉਹ ਤੂੰ ਦੇ ਦੇ। ਤੇ ਗੁੱਸੇ ਵਿੱਚ ਆ ਕਰਕੇ ਕਹਿਣ ਲੱਗਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਕਿ ਮਹਾਰਾਜ ਤੁਸੀਂ ਪੁੱਤਰਾਂ ਦੇ ਉੱਤੇ ਵੱਡਿਆਂ ਦੇ ਉੱਤੇ ਯਕੀਨ ਨਹੀਂ ਕਰਦੇ, ਮੈਂ ਗੁਰੂ ਘਰ ਦਾ ਪ੍ਰਬੰਧਕ, ਮੈਂ ਸਾਰਾ ਗੁਰੂ ਘਰ ਨੂੰ ਚਲਾਉਂਦਾ, ਤੇ ਤੁਸੀਂ ਇਹ ਨਿਮਾਣਾ ਜਾਂ ਭਿਖਾਰੀ ਜਾਂ ਸਿੱਖ ਜਿਹੜਾ ਉਹਦੇ ਆਖੇ ਲੱਗ ਕਰਕੇ ਮੇਰੇ ਉੱਤੇ ਤੋਮਤਾ ਲਾਉਂਦੇ ਹੋ, ਇਹ ਤੁਹਾਨੂੰ ਚੰਗਾ ਨਹੀਂ ਲੱਗਦਾ, ਇਹ ਤੁਸੀਂ ਮੇਰੇ ਨਾਲ ਚੰਗਾ ਨਹੀਂ ਕਰ ਰਹੇ, ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ। ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ, ਤੂੰ ਜੇ ਨਹੀਂ ਦਿੰਦਾ ਨਾ ਸਹੀ। ਸਤਿਗੁਰੂ ਮਹਾਰਾਜ ਜੀ ਨੇ ਅੰਤਰਜਾਮਤਾ ਦੇ ਨਾਲ ਵੇਖਿਆ, ਤੇ ਫਿਰ ਸਤਿਗੁਰੂ ਮਹਾਰਾਜ ਨੂੰ ਪਿਆਰੋ ਪਤਾ ਹੀ ਹੈ, ਗੁਰੂ ਮਹਾਰਾਜ ਨੇ ਸੇਵਾਦਾਰ ਨੂੰ ਭੇਜਿਆ ਕਿ ਜਾਓ ਇਹਦੀ ਘਰਵਾਲੀ ਕਰਮੋ ਜਿਹੜੀ ਹੈ ਉਹਨੂੰ ਦੱਸੋ ਕਿ ਬਾਬੇ ਪ੍ਰਥੀਏ ਨੇ ਦੱਸਿਆ ਕਿ ਉਹ ਫਲਾਣੇ ਚੋਲੇ ਦੇ ਵਿੱਚ ਨਾ ਉਹ ਫਲਾਣੀ ਥਾਂ ਦੇ ਉੱਤੇ ਦੋ ਪੱਤਰ ਪਏ ਹੋਏ ਅਤੇ ਬਾਬਾ ਪ੍ਰਥੀ ਚੰਦ ਮੰਗਾ ਰਿਹਾ। ਅਤੇ ਉਹ ਸੇਵਾਦਾਰ ਗਿਆ ਭੱਜਦੇ ਹੋਏ ਉਹਦੀ ਘਰਵਾਲੀ ਦੇ ਕੋਲ ਗਿਆ, ਕਹਿਣ ਲੱਗਾ ਕਿ ਬਾਬਾ ਪ੍ਰਥੀ ਚੰਦ ਉਹ ਦੋ ਪੱਤਰ ਮੰਗਾ ਰਿਹਾ। ਉਹਨੇ ਪਿਆਰਿਓ ਉੱਥੋਂ ਨਾ ਕੱਢ ਕੇ ਦੇ ਦਿੱਤੇ ਉਹ ਪੱਤਰ, ਜਦੋਂ ਇੱਥੇ ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਅਤੇ ਮਹਾਰਾਜ ਜੀ ਨੇ ਜਦੋਂ ਪੜ੍ਹ ਕੇ ਵਾਚਨਾ ਕੀਤਾ ਅਤੇ ਪ੍ਰਥੀ ਚੰਦ ਨੂੰ ਔਰ ਅੱਗ ਲੱਗ ਗਈ। ਇਹਨੇ ਆਪਣੀ ਗਲਤੀ ਨੂੰ ਮੰਨਣ ਦੀ ਥਾਂ ਪਿਆਰਿਓ ਤੋਮਤਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨੇ ਕਿਹਾ ਹੱਦ ਹੋ ਗਈ ਮਹਾਰਾਜ, ਤੁਸੀਂ ਮੈਨੂੰ ਝੂਠਾ ਸਾਬਤ ਕਰਦੇ। ਇਹ ਨਹੀਂ ਕਹਿੰਦੇ ਕਿ ਦੇਖੋ ਇਹ ਛੋਟਾ ਜਿਹਾ ਗੁਰੂ ਅਰਜਨ ਦੇਵ ਜਿਹੜਾ ਮੇਰਾ ਛੋਟਾ ਭਰਾ, ਅਤੇ ਤੁਸੀਂ ਇਹਨੂੰ ਪੁੱਛੋ ਨਾ ਕਿ ਇਹ ਕਵਿਤਾ ਇਹਨੇ ਕੀਤੀ ਹੈ, ਬਾਣੀ ਇਹਨੇ ਰਚੀ ਕਿ ਕਿਹਦੀ ਹੈ। ਮੈਨੂੰ ਪੱਕਾ ਯਕੀਨ ਹੈ ਕੋਈ ਵਧੀਆ ਵਿਦਵਾਨ ਆ, ਕਿਉਂਕਿ ਪਿਆਰਿਓ ਕਿੱਥੇ ਪਹਿਲੇ ਜ਼ਮਾਨੇ ਦੇ ਵਿੱਚ ਜਾਂ ਅੱਜ ਵੀ ਕਿੱਥੇ ਕੋਈ ਪੱਤਰ ਲਿਖਣਾ, ਕੋਈ ਵਿਸ਼ੇਸ਼ ਕੋਈ ਜਿਹੜਾ ਨਾ ਮੰਗ ਪੱਤਰ ਆਦਿਕ ਕਰਨੀ, ਅਤੇ ਆਪਾਂ ਸਿਆਣੇ ਕੋਲ ਜਾਂਦੇ ਹਾਂ ਜਿਹੜੇ ਪੜ੍ਹੇ ਲਿਖੇ ਜਿਨ੍ਹਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਕਹਿੰਦੇ ਕਿ ਭਾਈ ਤੂੰ ਕੋਈ ਦਰਖਾਸਤ ਆਦਿਕ ਸਾਡੇ ਲਈ ਲਿਖ ਕੇ ਦੇ, ਉਹ ਸਾਡੇ ਲਈ ਲਿਖ ਕੇ ਦਿੰਦਾ, ਅਤੇ ਫਿਰ ਉਹ ਆਪਾਂ ਪਿਆਰਿਓ ਉਹਤੋਂ ਲਿਖਵਾ ਕਰਕੇ ਥੱਲੇ ਆਪਣੇ ਨਾਮ ਆਪਣਾ ਦਸਤਖਤ ਪਾ ਦਿੰਦੇ ਹਨ। ਅਤੇ ਇਹਨੇ ਇਸ ਤਰ੍ਹਾਂ ਹੀ ਕੀਤਾ, ਇਹ ਇਹਨਾਂ ਦੀ ਬਾਣੀ ਨਹੀਂ ਹੈ, ਲੱਗਦਾ ਕੋਈ ਵਿਦਵਾਨ ਕਵਿਤਾ ਰਚਣ ਵਾਲਾ ਕਵੀਸ਼ਰ ਜਿਹੜਾ ਉਹਤੋਂ ਲਿਖਵਾ ਕਰਕੇ ਇਹਨੇ ਆਹ ਜਿਹੜੀ ਹੈ ਆਪਣਾ ਨਾਮ ਪਾ ਕਰਕੇ, ਅਤੇ ਹਿਮਾਕਤ ਕੀ ਕੀਤੀ, ਤੁਹਾਡਾ ਨਾਮ ਨਾਨਕ ਨਾਮ ਜਿਹੜਾ ਇਹਨਾਂ ਨੇ ਵਰਤਣਾ ਕੀਤਾ, ਅਤੇ ਤੁਸੀਂ ਇਹਨਾਂ ਨੂੰ ਪੁੱਛਣ ਦੀ ਥਾਂ ਮੈਨੂੰ ਕਹਿੰਦੇ ਕਿ ਜੀ ਉਹ ਪੱਤਰ ਕਿੱਥੇ ਹਨ। ਜੇ ਇਹ ਬਾਣੀ ਦੀ ਰਚਨਾ ਕਰਦੇ ਤਾਂ ਮੈਂ ਤੁਹਾਨੂੰ ਦੱਸ ਰਿਹਾ, ਫਿਰ ਤੋਂ ਇਹ ਬਾਣੀ ਦੀ ਰਚਨਾ ਕਰਕੇ ਦਿਖਾਉਣ। ਉਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਬੇਟਾ ਜੀ ਹੁਣ ਇਹ ਸ਼ਬਦ ਜਿਹੜਾ ਇਹਦਾ ਇੱਕ ਬੰਦ ਉਚਾਰਨ ਕਰਕੇ ਇਹਨੂੰ ਪੂਰਾ ਕਰਨਾ ਕਰੋ। ਫਿਰ ਭਰੀ ਸਭਾ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤਾ, ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਸ਼ਬਦ ਉਚਾਰਨ ਕਰਕੇ ਜਦੋਂ ਸ਼ਬਦ ਨੂੰ ਸੰਪੂਰਨਤਾ ਦਿੱਤੀ, ਉਸ ਵੇਲੇ ਪ੍ਰਥੀ ਚੰਦ ਜਿਹੜਾ ਹੈ ਉਹਦਾ ਪਾਜ ਉਗੜ ਗਿਆ, ਬੜਾ ਪਰੇਸ਼ਾਨ ਹੋਇਆ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅਤੇ ਹਰ ਤਰ੍ਹਾਂ ਦੇ ਨਾਲ ਜਦੋਂ ਵੇਖ ਲਿਆ ਪ੍ਰੀਖਿਆ ਦੇ ਵਿੱਚ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸ ਹੋ ਗਏ ਅਤੇ ਨਾਲ ਧੁਰ ਦਰਗਾਹ ਤੋਂ ਜੋ ਉਹ ਲੇਖ ਲਿਖਾ ਕੇ ਲੈ ਕੇ ਆਏ ਸਨ, ਦੂਜੀ ਗੱਲ ਮਹਾਰਾਜ ਨੇ ਵੇਖਿਆ ਕਿ ਪ੍ਰਥੀ ਚੰਦ ਜਿਹੜਾ ਬੇਸ਼ੱਕ ਪਿਆਰਿਓ ਪ੍ਰਬੰਧਕ ਸੀ, ਪ੍ਰਬੰਧਕ ਬਣਨਾ ਅਤੇ ਗੁਰੂ ਬਣਨਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪ੍ਰਬੰਧਕ ਤਾਂ ਆਮ ਬਣ ਜਾਂਦੇ, ਲੇਕਿਨ ਪ੍ਰਬੰਧ ਦੇ ਵਿੱਚ ਵੀ ਪਿਆਰਿਓ ਨੇ ਬਹੁਤ ਊਣਤਾਈਆਂ ਬਹੁਤ ਖਾਮੀਆਂ ਕਰਨੀਆਂ ਕੀਤੀਆਂ। ਉਹਦਾ ਮਨ ਜਿਹੜਾ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਹਰ ਤਰ੍ਹਾਂ ਦੇ ਨਾਲ ਅਤੇ ਵੇਖ ਕਰਕੇ ਜਦੋਂ ਮਨ ਮੰਨ ਗਿਆ ਅਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੱਜ ਵਾਲੇ ਦਿਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਕ ਮਾਨ ਕਰਨਾ ਕੀਤਾ। ਤਾਂ ਹੀ ਤਾਂ ਦੇਖੋ ਫਿਰ ਬਚਨ ਆਪਾਂ ਪੜ੍ਹਦੇ ਹਾਂ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ। ਸਤਿਗੁਰੂ ਮਹਾਰਾਜ ਜੀ ਆਪ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਣਾ ਕਰਕੇ ਅੱਜ ਉਹਨਾਂ ਨੂੰ ਤਖ਼ਤ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ, ਜੋਤੀ ਜੋਤ ਜਿਹੜੀ ਹੈ ਉਹਨੂੰ ਰਲਾਉਣਾ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੋਤ ਜਿਹੜੀ ਹੈ ਉਹਨਾਂ ਦੇ ਅੰਦਰ ਧਾਰ ਕਰਕੇ
ਅੱਜ ਵਾਲੇ ਦਿਨ ਸਤਿਗੁਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਤਾਂ ਕਰਕੇ ਅੱਜ ਆਪਾਂ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਗੁਰਤਾ ਗੱਦੀ ਵਾਲਾ ਗੁਰਪੁਰਬ ਆਪਾਂ ਮਨਾ ਰਹੇ ਹਾਂ। ਅਤੇ ਇਸ ਗੁਰਪੁਰਬ ਦੇ ਨਿਮਿਤ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਆਓ ਸਾਧ ਸੰਗਤ ਜੀ, ਰਹਿੰਦੇ ਸਮੇਂ ਦੇ ਵਿੱਚ ਆਪਾਂ ਜੋ ਮੰਗਲਾਂ ਦੀ ਕਥਾ ਚੱਲ ਰਹੀ ਹੈ ਉਹਦੀ ਆਪਾਂ ਵਿਚਾਰ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਏ

ਚਾਰ ਚੱਲ ਰਿਹਾ ਵਾਹਿਗੁਰੂ ਪਦ ਅੱਖਰ ਚਾਰ, ਜੋ ਵਾਹਿਗੁਰੂ ਸ਼ਬਦ ਜਿਹੜਾ ਜਿਹਦਾ ਆਪਾਂ ਜਾਪ ਕਰਦੇ ਹਾਂ, ਇਹਦਾ ਨਿਰਗੁਣ ਅਰਥ ਜਿਹੜਾ ਹੈ ਵਾਹਿਗੁਰੂ, ਮਤਲਬ ਵਾਹ ਦਾ ਮਤਲਬ ਜੋ ਇਹ ਪਰਮਾਤਮਾ ਦਾ ਸ਼ੁੱਧ ਵਾਚਕ ਹੈ, ਸੂਚਕ ਹੈ, ਅਸ਼ਚਰਜਤਾ ਨੂੰ ਦੇਣ ਵਾਲਾ ਅਸ਼ਚਰਜ ਰੂਪ ਉਹ ਜੋ ਪਰਮਾਤਮਾ, ਪਰਮਾਤਮਾ ਬੋਲੋ, ਇੱਕ ਓਅੰਕਾਰ ਬੋਲੋ, ਰਾਮ ਬੋਲੋ, ਉਹੀ ਅਗਿਆਨਤਾ ਨੂੰ ਨਾਸ਼ ਕਰਕੇ ਤੁਹਾਡੇ ਅੰਦਰ ਉਹਨੇ ਗਿਆਨ ਦਾ ਪ੍ਰਕਾਸ਼ ਕਰਨਾ, ਉਹੀ ਸਾਰਿਆਂ ਦਾ ਗੁਰੂ ਹੈ। ਹੁਣ ਇਹਦੇ ਇਹ ਵੀ ਅਰਥ ਚਾਰ ਯੁੱਗਾਂ ਦੇ ਨੂੰ ਵੀ ਲੈ ਕਰਕੇ, ਕਿਉਂਕਿ ਜੋ ਵੀ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਪਿਆਰਿਓ, ਅੱਖਰ ਜਿਹੜੇ ਹੁੰਦੇ, ਸ਼ਬਦ ਹੁੰਦੇ ਹਨ, ਉਹਦੇ ਕਈ ਤਰ੍ਹਾਂ ਦੇ ਨਾਲ ਪਿਆਰਿਓ ਆਪਾਂ ਅਰਥ ਕਰ ਸਕਦੇ ਹਾਂ, ਇਹ ਖੁੱਲ੍ਹ ਹੁੰਦੀ ਹੈ। ਲੇਕਿਨ ਇੱਕ ਗੱਲ ਯਾਦ ਰੱਖਣਾ, ਜਿਹੜੇ ਸਬਜੈਕਟ ਦੇ ਵਿੱਚ, ਜਿਹੜੇ ਵਿਸ਼ੇ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਪਿਆਰਿਓ ਉਹ ਸ਼ਬਦ ਉਚਾਰਨ ਕਰਨਾ ਕੀਤਾ ਨਾ, ਆਪਾਂ ਉਹ ਵਿਸ਼ੇ ਤੋਂ ਬਾਹਰ ਨਾ ਜਾਈਏ। ਕਈ ਵਾਰੀ ਕਈ ਵਿਦਵਾਨ ਅਰਥ ਕਰਦੇ ਉਹ ਵਿਸ਼ੇ ਤੋਂ ਬਾਹਰ ਚੱਲ ਜਾਂਦੇ, ਸਿਰਫ ਪਿਆਰਿਓ ਨੂੰ ਤੋੜ ਤਰੋੜ ਮਰੋੜ ਕਰਕੇ ਅਰਥ ਕਰਨਾ, ਵਿਸ਼ਾ ਇੱਕ ਪਾਸੇ ਜਾ ਰਿਹਾ ਅਤੇ ਤੁਸੀਂ ਨਾ ਦੂਜੇ ਪਾਸੇ ਦੀ ਗੱਲ ਕਰਦੇ ਹੋ, ਉਹ ਉੱਥੇ ਪਿਆਰਿਓ ਅਰਥ ਨਹੀਂ ਢੁੱਕਦੇ ਹਨ, ਉਹ ਉਹਨੂੰ ਫਿਰ ਆਪਾਂ ਅਨਰਥ ਬੋਲਦੇ ਹਾਂ। ਇਸ ਤਰ੍ਹਾਂ ਹੀ ਦੇਖੋ ਕਿ ਵਿਸ਼ਾ ਜਿਹੜਾ ਹੈ ਵਾਹਿਗੁਰੂ ਸ਼ਬਦ ਦੇ ਅਰਥ ਹਨ,

0: ਸਾਧਕਾਂ ਦਾ ਜਾਪ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਇੱਕ ਗੁਰਮੰਤਰ ਦੇ ਵਿੱਚ ਵਾਹਿਗੁਰੂ ਮੰਤਰ ਦੇ ਵਿੱਚ ਧਰ ਦਿੱਤਾ। ਇਸ ਲਈ ਪਿਆਰਿਓ ਚਾਰ ਵਰਨ ਅਤੇ ਚਾਰ ਆਸ਼ਰਮ ਜਿਹੜੇ ਹਨ, ਚਾਰ ਵਰਨ ਜਿਹੜਾ ਨਾ ਤੇ ਇੱਕ ਤਾਂ ਜਿਹੜਾ ਹੈ ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜੋ ਹੈ, ਚਾਰ ਆਸ਼ਰਮ ਜਿਹੜੇ ਹਨ ਸਾਧ ਸੰਗਤ ਜੀ, ਤੇ ਇੱਕ ਤਾਂ ਬ੍ਰਹਮਚਰੀਆ ਹੋ ਗਿਆ, ਗ੍ਰਸਤ ਹੋ ਗਿਆ, ਵਾਣਪ੍ਰਸਤ ਹੋ ਗਿਆ, ਸੰਨਿਆਸ ਹੋ ਗਿਆ। ਇਹ ਚਾਰ ਆਸ਼ਰਮ ਚਾਰ ਵਰਨ ਜਿਹੜੇ ਹਨ, ਇਹ ਸਮਝ ਲਿਓ ਕਿ ਚਾਰ ਜਿਹੜੇ ਵਰਨ ਜਿਹੜੇ ਹਨ, ਇਹ ਚਾਰ ਵਰਨ ਦਾ ਮਤਲਬ ਸਾਧ ਸੰਗਤ ਜੀ ਇਹ ਕਮਾਈ ਦੇ ਸਾਧਨ ਜਿਹੜੇ ਹੁੰਦੇ ਨਾ, ਤੇ ਇਹਨੂੰ ਵਰਨ ਕਿਹਾ ਜਾਂਦਾ। ਅਸਲ ਦੇ ਵਿੱਚ ਕਮਾਈਆਂ ਦੇ ਨਾਲ ਜੋ ਆਪਾਂ ਕਮਾਈ ਕਰਦੇ ਹਾਂ, ਜਾਤ ਪਾਤ ਵੀ ਜਿਹੜੀ ਹੈ ਕਮਾਈਆਂ ਦੇ ਉੱਤੇ ਡਿਪੈਂਡ ਹੁੰਦੀ ਹੈ। ਇਹ ਗੱਲ ਆਪ ਜੀ ਨੂੰ ਯਾਦ ਰੱਖਣਾ ਚਾਹੀਦਾ। ਪੂਰੇ ਸੰਸਾਰ ਦੇ ਵਿੱਚ ਜਿੱਥੇ ਮਰਜ਼ੀ ਜਾਓ, ਇਹ ਚਾਰ ਤਰ੍ਹਾਂ ਦਾ ਵਰਨ ਜਿਹੜਾ ਨਾ, ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਜਿਹਦੇ ਨਾਲ ਪੈਸਾ ਕਮਾ ਰਹੇ ਹੋ, ਵਡਿਆਈ ਤੁਹਾਨੂੰ ਪ੍ਰਾਪਤ ਹੋ ਰਹੀ ਹੈ, ਤੇ ਕਿੱਥੇ ਨਾ ਕਿੱਥੇ ਪਿਆਰਿਓ ਚਾਰਾਂ ਦੇ ਵਿੱਚੋਂ ਕੋਈ ਨਾ ਕੋਈ ਇੱਕ ਚੀਜ਼ ਹੋਵੇਗੀ, ਉਹਦੇ ਕਰਕੇ ਤੁਹਾਨੂੰ ਪੈਸਾ ਮਿਲ ਰਿਹਾ, ਮਰਾਤਬਾ ਵਡਿਆਈ ਪ੍ਰਾਪਤ ਹੋ ਰਹੀ ਹੈ। ਸਭ ਤੋਂ ਪਹਿਲੇ ਸਾਧ ਸੰਗਤ ਜੀ ਉਹਨੂੰ ਕਹਿੰਦੇ ਹਨ ਬ੍ਰਾਹਮਣ। ਬ੍ਰਾਹਮਣ ਦਾ ਮਤਲਬ ਹੈ ਕਿ ਜਿਹੜਾ ਵਿਦਵਾਨ ਪੜ੍ਹਿਆ ਲਿਖਿਆ। ਹੁਣ ਜਿੰਨੇ ਵੀ ਪਿਆਰੇ ਉਹ ਕਈ ਬੰਦੇ ਜਿਹੜੇ ਪੜ੍ਹਾਈ ਲਿਖਾਈ ਕਰਕੇ ਜਿਨ੍ਹਾਂ ਨੂੰ ਪੈਸਾ ਮਿਲ ਰਿਹਾ, ਉਹਨਾਂ ਦੀ ਕਮਾਈ ਦੇ ਪਿੱਛੇ ਜਿਹੜਾ ਪੜ੍ਹਾਈ ਲਿਖਾਈ ਹੈ, ਉਹ ਪਿਆਰਿਓ ਇਹ ਬ੍ਰਾਹਮਣ ਵਰਗ ਦੇ ਵਿੱਚ ਉਹ ਆ ਗਿਆ ਸਮਝੋ। ਭਾਵੇਂ ਉਹਨੇ ਜੋ ਮਰਜ਼ੀ ਪੜ੍ਹਾਈ, ਦੁਨੀਆਵੀ ਪੜ੍ਹਾਈ ਕੀਤੀ, ਅਰਬੀ ਫਾਰਸੀ ਜੋ ਵੀ ਉਹਨੇ ਪੜ੍ਹਨਾ ਕੀਤਾ, ਇੰਗਲਿਸ਼ ਪੜ੍ਹਨਾ ਕੀਤਾ। ਅੱਜ ਦੇਖੋ ਜਿੰਨੇ ਵੱਡੇ ਵੱਡੇ ਅਫਸਰ ਜਿਹੜੇ ਹਨ, ਇੰਜੀਨੀਅਰ ਡਾਕਟਰ ਜੋ ਅਤੇ ਜੋ ਇਹ ਕਰਦੇ ਨੌਕਰੀਆਂ ਕਰਦੇ, ਇਹਦੇ ਨਾਲ ਪੈਸਾ ਕਮਾਉਂਦੇ, ਉਹਨਾਂ ਦੇ ਪਿੱਛੇ ਪਿਆਰੇ ਉਹ ਪੜ੍ਹਾਈ ਹੁੰਦੀ ਹੈ। ਜੇ ਪੜ੍ਹਾਈ ਨਾ ਕੀਤੀ ਹੋਵੇ ਤਾਂ ਕੌਣ ਉਹ ਅਫਸਰ ਬਣ ਸਕਦਾ? ਇਹਦਾ ਮਤਲਬ ਉਹਨਾਂ ਦਾ ਵਰਨ ਜਿਹੜਾ ਬ੍ਰਾਹਮਣ ਦਾ ਵਰਨ ਜਿਹੜਾ ਪੜ੍ਹਾਈ ਦਾ ਉਹਨਾਂ ਦਾ ਖੇਤਰ ਹੈ। ਦੂਜਾ ਜਿਹੜਾ ਪਿਆਰੇ ਡਿਫੈਂਸ ਦੇ ਵਿੱਚ ਛੱਤਰੀ, ਛੱਤਰੀ ਦਾ ਮਤਲਬ ਸ਼ਸਤਰ ਲੈ ਕਰਕੇ ਜੰਗ ਯੁੱਧ ਆਦਿਕ ਕਰਨਾ, ਪੁਲਿਸ ਵਾਲੇ ਹੋ ਗਿਆ, ਜਿੰਨੇ ਵੀ ਪਹਿਰੇਦਾਰ ਆਦਿਕ ਹੋ ਗਏ, ਜੋ ਸ਼ਸਤਰ ਲੈ ਕਰਕੇ ਪਿਆਰਿਓ ਸ਼ਸਤਰਾਂ ਦੇ ਕਰਕੇ ਜਿਨ੍ਹਾਂ ਦੀ ਉਪਜੀਵਿਕਾ ਬਣ ਰਹੀ ਹੈ, ਉਹ ਸਾਰੇ ਇਹ ਸ਼੍ਰੇਣੀ ਦੇ ਵਿੱਚ ਆ ਗਏ। ਅਤੇ ਉਸ ਤੋਂ ਬਾਅਦ ਹੋ ਗਿਆ ਵੈਸ਼। ਕੋਈ ਵੀ ਵਿਆਪਾਰ ਜਿਹੜਾ ਭਾਵੇਂ ਕੱਪੜੇ ਦਾ ਕਰੇ, ਸੋਨਾ ਚਾਂਦੀ ਹੀਰਾ ਆਦਿਕ ਜੋ ਮਰਜ਼ੀ ਵਿਆਪਾਰ ਕਰਨਾ ਕਰੇ, ਜੋ ਵੀ ਪਿਆਰੇ ਉਹ ਵਿਆਪਾਰੀ ਜਿਹੜਾ ਨਾ, ਇਹ ਵੈਸ਼ ਸ਼੍ਰੇਣੀ ਦੇ ਵਿੱਚ ਆ ਗਿਆ। ਚੌਥਾ ਜਿਹੜਾ ਜਿਹਦੇ ਕੋਲ ਕੁਛ ਵੀ ਨਹੀਂ ਹੈ, ਨਾ ਜਿਹਨੇ ਪੜ੍ਹਾਈ ਕੀਤੀ ਹੈ, ਨਾ ਜਿਹਦੇ ਕੋਲ ਕੋਈ ਸ਼ਸਤਰ ਹੈ, ਨਾ ਉਹਦੇ ਕੋਲ ਦਮਖਮ ਹੈ, ਨਾ ਉਹਦਾ ਕੋਈ ਵਿਆਪਾਰ ਹੈ, ਉਹ ਵਿਅਕਤੀ ਕੀ ਕਰਦਾ? ਇਹਨਾਂ ਤਿੰਨਾਂ ਵਰਨਾਂ ਦੀ ਉਹ ਸੇਵਾ ਕਰਦਾ, ਭਾਵ ਕਿ ਛੋਟੇ ਮੋਟੇ ਕੰਮ ਕਰਨ ਵਾਲੇ, ਝਾੜੂ ਪੂੰਜਾ ਲਾ ਲਿਆ, ਗੰਦਗੀ ਸਾਫ਼ ਕਰ ਲਈ ਹੈ, ਕਿਤੇ ਘਰ ਦੇ ਵਿੱਚ ਕੋਈ ਕੰਮ ਕਰ ਲਿਆ, ਉਹਨੂੰ ਪਿਆਰੇ ਉਹ ਸ਼ੂਦਰ ਬੋਲਦੇ ਹਨ। ਮਤਲਬ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜ਼ਰ ਬਸਰ ਕਰਨ ਵਾਲਾ। ਸੋ ਇਸ ਤਰ੍ਹਾਂ ਪਿਆਰਿਓ ਇਹਨੂੰ ਚਾਰ ਵਰਨ ਕਿਹਾ ਜਾਂਦਾ। ਹੁਣ ਇਹਦੇ ਕਰਕੇ ਪਿਆਰਿਓ, ਕਿਉਂਕਿ ਜਿਨ੍ਹਾਂ ਦਾ ਕੰਮ ਜਿਹੜਾ ਨਾ ਬੜਾ ਨਿਖਿਧ ਮੰਨਿਆ ਜਾਂਦਾ ਸੀ, ਗੰਦਾ ਕੰਮ ਜਿਹਨੂੰ ਬੋਲਦੇ ਕਿ ਝਾੜੂ ਪੂੰਜਾ ਲਾਉਣਾ, ਗੰਦਗੀ ਸਾਫ਼ ਕਰਨੀ, ਗੰਦਗੀ ਦੇ ਵਿੱਚ ਰਹਿਣਾ, ਸਿੱਧੀ ਜਿਹੀ ਗੱਲ ਹੈ ਪਿਆਰਿਓ, ਉਹਨਾਂ ਨੂੰ ਵਡਿਆਈ ਥੋੜ੍ਹੀ ਲੋਕਾਂ ਆਪਾਂ ਨੇ ਦੇਣਾ ਹੈ। ਉਹਨਾਂ ਦੇ ਨਾਲ ਤਾਂ ਇਹੀ ਕਰਨਾ ਕਿ ਭਾਈ ਤੁਸੀਂ ਦੂਰ ਹੀ ਰਹੋ, ਕਿਉਂਕਿ ਤੁਸੀਂ ਆਹ ਗੰਦਗੀ ਦਾ ਕੰਮ ਕਰਦੇ ਹੋ। ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਆਹ ਚੀਜ਼ਾਂ ਜਿਹੜੀਆਂ ਸੁਵਿਧਾਵਾਂ ਆ ਗਈਆਂ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਇਹ ਨਹੀਂ ਹੋਇਆ ਕਰਦੇ ਸੀ। ਹੱਥਾਂ ਦੇ ਨਾਲ ਹੀ ਗੰਦਗੀ ਨੂੰ ਚੱਕਣਾ, ਜਿਹੜਾ ਸਾਰਾ ਦਿਨ ਗੰਦਗੀ ਦੇ ਵਿੱਚ ਰਹਿੰਦਾ ਉਹਦੇ ਕੱਪੜੇ ਵੀ ਗੰਦੇ ਹੋ ਜਾਂਦੇ, ਉਹਦੇ ਤਨ ਦੇ ਵਿੱਚੋਂ ਬਦਬੂ ਮਾਰਦੀ ਸੀ, ਅਤੇ ਇਸ ਤਰ੍ਹਾਂ ਹੀ ਪਿਆਰਿਓ ਉਹਦਾ ਖਾਣਾ ਪੀਣਾ ਵੀ ਉਹੋ ਜਿਹਾ ਹੋ ਜਾਂਦਾ। ਤਾਂ ਕਰਕੇ ਲੋਕ ਫਿਰ ਕਹਿੰਦੇ ਸੀ ਕਿ ਨਹੀਂ ਭਾਈ ਤੁਸੀਂ ਥੋੜ੍ਹਾ ਜਿਹਾ ਦੂਰ ਹੀ ਰਹੋ ਕਰਕੇ, ਅਤੇ ਇਹਨਾਂ ਨੂੰ ਫਿਰ ਲੋਕਾਂ ਨੇ ਜਾਤ ਦੇ ਵਿੱਚ ਲੈ ਲਿਆ। ਅਸਲ ਦੇ ਵਿੱਚ ਇਹ ਕਮਾਈ ਦੇ ਸਾਧਨ ਆ। ਇਹ ਚਾਰ ਵਰਨ ਜਿਹੜੇ ਹਨ ਯਾਦ ਰੱਖੋ। ਅਤੇ ਜਿਸ ਤਰ੍ਹਾਂ ਪਹਿਲੇ ਜ਼ਮਾਨੇ ਦੇ ਵਿੱਚ ਹਰ ਵਰਨ ਦਾ ਜਿਹੜਾ ਹੈ, ਖਾਸ ਕਰਕੇ ਪਿਆਰੇ ਉਹ ਸਨਾਤਨੀ ਮਤ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਭਾਈ ਤੂੰ ਬ੍ਰਾਹਮਣ ਹੈ ਅਤੇ ਭਾਈ ਤੇਰੇ ਲਈ ਇਹ ਜਾਪ ਹੈ, ਤੂੰ ਵੈਸ਼ ਹੈ ਅਤੇ ਤੂੰ ਇਹਦੇ ਲਈ ਤੇਰੇ ਲਈ ਇਹ ਜਾਪ ਹੈ, ਤੂੰ ਸ਼ੂਦਰ ਹੈ ਤੇਰੇ ਲਈ ਇਹ ਜਾਪ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਇਹ ਸਭ ਖਤਮ ਕਰ ਦਿੱਤਾ। ਛੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਉਪਦੇਸ਼, ਚੌਹ ਵਰਨਾ ਕਉ ਸਾਂਝਾ। ਸਤਿਗੁਰੂ ਮਹਾਰਾਜ ਜੀ ਦਾ ਉਪਦੇਸ਼ ਜਿਹੜਾ ਨਾ ਚਾਰ ਵਰਨਾਂ ਦੇ ਲਈ ਪਿਆਰਿਓ ਸਾਂਝਾ ਹੈ। ਕਦੇ ਇਹ ਨਹੀਂ ਪੁੱਛਿਆ ਜਾਂਦਾ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਨਾ, ਕਦੇ ਜਾਤੀ ਪਾਤੀ ਪੁੱਛ ਕਰਕੇ ਉਹਨੂੰ ਨਾਮ ਦ੍ਰਿੜ ਨਹੀਂ ਕਰਾਇਆ ਜਾਂਦਾ। ਹਾਂ ਭਾਈ ਤੂੰ ਛਤਰੀ ਹੈ, ਤੂੰ ਆ ਜਾਪ ਕਰ। ਹਾਂ ਭਾਈ ਤੂੰ ਨੀਵੀਂ ਜਾਤ ਦੇ ਵਿੱਚੋਂ ਆ ਰਿਹਾ, ਸ਼ੂਦਰ ਹੈ, ਨਾ ਨਾ ਨਾ ਤੇਰੇ ਲਈ ਆ ਜਾਪ ਹੈ, ਤੂੰ ਆ ਜਾਪ ਕਰਨਾ ਕਰ। ਨਹੀਂ ਪਿਆਰਿਓ ਜੋ ਮਰਜ਼ੀ, ਕਿਉਂਕਿ ਗੁਰੂ ਘਰ ਦੇ ਵਿੱਚ ਜਿਹਨੇ ਅੰਮ੍ਰਿਤ ਹੀ ਛਕ ਲਿਆ ਉਹਦੀ ਇਹ ਬਾਹਰੀ ਜਾਤ ਪਾਤ ਸਭ ਖਤਮ ਹੋ ਗਈ ਹੈ, ਉਹ ਸਾਂਝਾ ਬਣ ਜਾਂਦਾ, ਉਹਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ। ਤੇ ਦੂਜੀ ਗੱਲ ਪਿਆਰਿਓ, ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਸਨਾਤਨੀ ਮਤ ਦੇ ਵਿੱਚ ਇਹ ਵੀ ਕਿਹਾ ਜਾਂਦਾ ਆਪਣੇ ਮਤ ਦਾ ਤੁਸੀਂ ਜਾਪ ਜਪੋ ਤਾਂ ਤੁਹਾਡਾ ਉਧਾਰ ਹੋਵੇਗਾ। ਆਪਣੀ ਮਤ ਨੂੰ ਛੱਡ ਕੇ ਦੂਜਿਆਂ ਦਾ ਮੰਤਰ ਜਪੋਗੇ ਤੁਹਾਡਾ ਕੋਈ ਵੀ ਜਿਹੜਾ ਕਾਰਜ ਸਿੱਧ ਨਹੀਂ ਹੋਵੇਗਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਸਮਝ ਲਿਓ ਇਹ ਚਾਰ ਵਰਨ ਜਿਹੜੇ ਹਨ, ਛਤਰੀ ਬ੍ਰਾਹਮਣ ਸ਼ੂਦਰ ਵੈਸ਼, ਇਹਨਾਂ ਦੇ ਵਿੱਚੋਂ ਇੱਕ ਇੱਕ ਅੱਖਰ ਲੈ ਕਰਕੇ ਵਾਹਿਗੁਰੂ ਪਦ ਅੱਛਰ ਚਾਰ, ਇਹ ਚਾਰ ਅੱਖਰਾਂ ਵਾਲਾ ਜਿਹੜਾ ਵਾਹਿਗੁਰੂ ਗੁਰਮੰਤਰ ਜਿਹੜਾ ਹੈ ਉਹਦੀ ਰਚਨਾ ਕਰਨੀ ਕੀਤੀ।
1: ਨਾਮ ਸਿਮਰਨ ਕੀਏ
0: ਤੇ ਪਿਆਰਿਓ ਚਤੁਰ ਨਾਮ, ਦੇਖੋ ਜੋ ਦਾਸ ਬੇਨਤੀ ਕਰ ਰਿਹਾ ਨਾ ਪਿਆਰਿਓ, ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਜਾਂ ਅੱਜ ਵੀ ਜਿੱਥੇ ਬਹੁਤ ਜ਼ਿਆਦਾ ਹਿੰਦੂ ਮਤ ਦੇ ਵਿੱਚ ਕੱਟੜਵਾਦ ਹੈ, ਜਿੱਥੇ ਅੱਜ ਵੀ ਵਰਨ ਵੰਡ ਚੱਲਦੇ ਹਨ, ਉਹਨਾਂ ਥਾਵਾਂ ਦੇ ਵਿੱਚ ਪਿਆਰਿਓ ਇਸ ਤਰ੍ਹਾਂ ਵੱਖ ਵਾਦ ਹੁੰਦਾ ਕਿ ਭਾਈ ਤੇਰੇ ਲਈ ਇਹ ਜਾਪ, ਤੇਰੇ ਲਈ ਇਹ ਕਰਮ ਕਾਂਡ, ਤੇਰੇ ਲਈ ਆਹ ਮਰਿਆਦਾ, ਤੇਰੇ ਲਈ ਉਹ ਮਰਿਆਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਚਤੁਰ ਨਾਮ ਸਿਮਰਨ ਕੀਆ ਏਕੂ, ਭਾਵ ਕਿ ਇਹ ਚੌ ਵਰਨਾਂ ਦੇ ਚਾਰ ਨਾਮ ਜਿਹੜੇ ਚਾਰ ਅੱਖਰਾਂ ਨੂੰ ਲੈ ਕਰਕੇ ਇੱਕੋ ਹੀ ਸ਼ਬਦ ਜਿਹੜਾ ਹੈ ਉਹਦੀ ਰਚਨਾ ਕੀਤੀ ਹੈ, ਉਹ ਹੈ ਵਾਹਿਗੁਰੂ। ਉਚਾਰਨ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਚਾਰ ਅੱਖਰਾਂ ਦਾ ਸ਼ਬਦ ਜਿਹੜਾ ਹੈ, ਸਮਝ ਲਿਓ ਚਾਰ ਵਰਨਾਂ ਦੇ ਵਿੱਚ ਜੋ ਮਰਜ਼ੀ ਪਿਆਰਿਓ, ਜੋ ਮਰਜ਼ੀ ਵਰਨ ਵੰਡ ਦਾ ਜਿਹੜਾ, ਜੋ ਮਰਜ਼ੀ ਆਸ਼ਰਮ ਦਾ ਵਿਅਕਤੀ ਇਹਦਾ ਜਾਪ ਕਰੇ ਉਹਦਾ ਉਧਾਰ ਹੋ ਜਾਵੇਗਾ। ਤੇ ਜੋ ਵੀ ਇਸ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ, ਇੱਕ ਤਾਂ ਜਾਪ ਹੁੰਦਾ, ਇੱਕ ਹਿਰਦੇ ਵਿੱਚ ਧਾਰਨ ਕਰਨਾ ਹੈ। ਜਾਪ ਤਾਂ ਪਿਆਰਿਓ ਆਪਾਂ ਕਰ ਲੈਂਦੇ ਹਾਂ, ਯਾਦ ਰੱਖੋ ਨਾਮ ਹਿਰਦੇ ਵਿੱਚ ਨਹੀਂ ਵਸਿਆ ਹੋਇਆ ਹੁੰਦਾ, ਮੂੰਹ ਦੇ ਵਿੱਚ ਨਾਮ ਹੁੰਦਾ ਹੈ ਕਈ ਵਾਰੀ ਵੇਖਦੇ ਹਾਂ, ਲੇਕਿਨ ਹਿਰਦੇ ਵਿੱਚ ਜ਼ਹਿਰ ਹੁੰਦਾ। ਕੰਮ ਤਾਂ ਜਿਹੜਾ ਪਿਆਰਿਓ ਗੱਲ ਜਿਹੜੀ ਹੈ ਤੇ ਨਿਬੇੜਾ ਜਿਹੜਾ ਹਿਰਦੇ ਦੇ ਵਿੱਚੋਂ ਹੁੰਦਾ ਹੈ। ਇਸ ਕਰਕੇ ਸਿਰਫ ਆਪਾਂ ਪਿਆਰਿਓ ਰਸਨਾ ਦੇ ਜਾਪ ਤੱਕ ਨਹੀਂ ਸੀਮਿਤ ਰਹਿ ਜਾਣਾ, ਉਹ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ, ਤੇ ਜਿਨ੍ਹਾਂ ਨੇ ਹਿਰਦੇ ਵਿੱਚ ਨਾਮ ਨੂੰ ਵਸਾਉਣਾ ਕੀਤਾ ਉਹਨਾਂ ਦਾ ਉਧਾਰ ਹੋ ਜਾਂਦਾ।
1: ਸ੍ਰੀ ਸਰਗੁਣ ਜੇ ਨਾਮ ਅਧਿਕ,
0: ਹੁਣ ਇਸ ਕਰਕੇ ਜਿਹੜਾ ਸਰਗੁਣ ਸਰੂਪ ਜਿਹੜਾ ਨਾ ਪਿਆਰਿਓ, ਗੱਲ ਵਿਸ਼ਾ ਜਿਹੜਾ ਚੱਲ ਰਿਹਾ ਨਿਰਗੁਣ ਤੇ ਸਰਗੁਣ, ਤੇ ਕਈ ਲੋਕ ਪਿਆਰਿਓ ਇਹਦੇ ਵਿੱਚ ਹੀ ਝਗੜਾ ਕਰਦੇ, ਕੋਈ ਕਹਿੰਦਾ ਜੀ ਨਿਰਗੁਣ ਵੱਡਾ, ਕੋਈ ਕਹਿੰਦਾ ਜੀ ਸਰਗੁਣ ਵੱਡਾ। ਲੇਕਿਨ ਸਤਿਗੁਰੂ ਮਹਾਰਾਜ ਨੇ ਵਚਨ ਕਰ ਦਿੱਤਾ ਕਿ ਈਗ ਹੈ ਨਿਰਗੁਣ ਊਗ ਹੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ, ਕਿ ਪਰਮਾਤਮਾ ਭਾਈ ਉਹ ਨਿਰਗੁਣ ਦੇ ਵਿੱਚ ਵੀ ਹੈ, ਉਹ ਸਰਗੁਣ ਦੇ ਵਿੱਚ ਵੀ ਹੈ। ਫਿਰ ਵੀ ਪਿਆਰਿਓ ਕਈ ਲੋਕ ਜਿਹੜੇ ਹਨ ਸਰਗੁਣਵਾਦੀ ਕਹਿੰਦੇ ਕਿ ਜੀ ਜੋ ਸਾਨੂੰ ਦਿਸਦਾ ਅਸੀਂ ਉਹਨੂੰ ਮੰਨਦੇ ਹਾਂ, ਸਰਗੁਣ ਸਰੂਪ ਸਾਨੂੰ ਦਿਸਦਾ ਮੰਦਰ ਮਸੀਤ ਦਿਵਾਲਿਆ ਸ਼ਿਵਾਲਿਆ ਬਾਹਰੀ ਸਰਗੁਣ ਰੂਪ ਦਿਸਦਾ ਅਸੀਂ ਇਹਨੂੰ ਵੱਡਾ ਮੰਨਦੇ ਹਾਂ। ਤੇ ਜਿਹੜੇ ਨਿਰਗੁਣਵਾਦੀ ਜਿਹੜੇ ਉਹ ਕਹਿੰਦੇ ਕਿ ਨਹੀਂ ਭਾਈ ਇਹ ਦ੍ਰਿਸ਼ਟਮਾਨ ਤਾਂ ਮਿੱਥੇ ਨਾ ਹੈ, ਉਹ ਤਾਂ ਨਿਰਗੁਣ ਹੈ। ਹੁਣ ਮਹਾਰਾਜ ਨੇ ਵਚਨ ਕਰ ਦਿੱਤਾ, ਦੇਖੋ ਇੱਥੇ ਖਾਸ ਕਰਕੇ ਕਵੀ ਰਾਜ ਜੀ ਨੇ ਨਿਬੇੜਾ ਕਰ ਦਿੱਤਾ, ਕਹਿ ਦਿੱਤਾ ਕਿ ਨਿਰਗੁਣ ਸਰਗੁਣ ਤੋਂ ਪਿਆਰਿਓ ਉਹਦਾ ਨਾਮ ਵੱਡਾ ਹੈ, ਨਾਮ ਕਰਕੇ ਹੀ ਨਿਰਗੁਣ, ਨਾਮ ਕਰਕੇ ਹੀ ਸਰਗੁਣ ਹੈ। ਇਸ ਕਰਕੇ ਸਰਗੁਣ ਤੋਂ ਜਿਹੜਾ ਸ੍ਰੀ ਸਰਗੁਣ ਕੇ ਨਾਮ ਤਿੰਨ ਤੇ ਉਹ ਜਾਣਿਓ ਅਧਿਕ, ਇਸ ਕਰਕੇ ਸਰਗੁਣ ਸਰੂਪ ਜਿਹੜਾ ਇਹ ਵੱਡਾ ਨਹੀਂ, ਸਰਗੁਣ ਸਰੂਪ ਤੋਂ ਵੀ ਕੋਈ ਵੱਡਾ ਹੈ ਉਹ ਹੈ ਪਰਮਾਤਮਾ ਕਾ ਨਾਮ, ਵਾਹਿਗੁਰੂ ਜੀ ਕਾ ਨਾਮ, ਵਾਹਿਗੁਰੂ ਜੀ ਦੀ ਹੋਂਦ ਹੀ ਉਹ ਤੋਂ ਵੱਡੀ ਹੈ। ਔਰ ਅਰਥ ਮਤ ਧਾਮ, ਕਵੀ ਰਾਜੀ ਨੇ ਕਹਿ ਦਿੱਤਾ ਕਿ ਖਾਲਸਾ ਜੀਓ ਦੇਖੋ ਆਪ ਆਪਣੀ ਬੁੱਧ ਹੈ ਜੇਤੀ, ਪਰ ਵਰਨਤ ਭਿੰਨ ਭਿੰਨ ਤੋਹ ਤੇਤੀ, ਇਹ ਆਪਣੀ ਆਪਣੀ ਬੁੱਧੀ ਦਾ ਵਿਸ਼ਾ ਹੈ। ਆਪਣੀ ਆਪਣੀ ਮਤ ਦਾ ਵਿਸ਼ਾ ਹੈ ਸੰਤ ਸਮੋਹ ਅਨੇਕ ਅਨੇਕ ਮਤੀ ਕੇ ਤੇ ਔਰ ਵੀ ਪਿਆਰਿਓ ਕਈ ਜਿਹੜੇ ਮਤਵਾਨ ਗੁਣਵਾਨ ਵਿਦਵਾਨ ਬੰਦੇ ਤੇ ਕਵੀਰਾਜ ਜੀ ਨੇ ਇਹ ਨਹੀਂ ਕਿਹਾ ਕਿ ਦੇਖੋ ਜੀ ਮੈਂ ਕਹਿ ਦਿੱਤਾ ਬਸ ਮੈਂ ਜੋ ਕਹਿ ਦਿੱਤਾ ਇਹ ਮੇਰੀ ਅਟਲ ਇਹ ਸਾਰਿਆਂ ਦੀ ਅਟਲ ਸੱਚਾਈ ਹੈ ਸੱਚ ਜਾਣੋ ਪਿਆਰਿਓ ਲੋਕਾਂ ਦਾ ਅਹੰਕਾਰ ਜਿਹੜਾ ਨਾ ਉਹ ਇਸ ਤਰ੍ਹਾਂ ਹੀ ਹੁੰਦਾ ਉਹਨਾਂ ਨੂੰ ਕਈਆਂ ਨੂੰ ਆਪਾਂ ਵੇਖਦੇ ਹਾਂ ਕੁਛ ਪਤਾ ਨਹੀਂ ਹੁੰਦਾ ਐਵੇਂ ਉਹ ਕਹਿ ਦਿੰਦੇ ਕਿ ਨਹੀਂ ਜੀ ਮੈਂ ਇੰਝ ਕਹਿ ਦਿੱਤਾ ਹੁਣ ਕੋਈ ਬੋਲੇ ਕਿ ਨਹੀਂ ਭਾਈ ਤੂੰ ਗਲਤ ਹੈ ਇਹੋ ਜਿਹੀ ਗੱਲ ਨਹੀਂ ਹੈ ਤੈਨੂੰ ਇਸ ਬਾਬਤ ਨਹੀਂ ਪਤਾ ਇਹ ਗੱਲ ਇੰਝ ਨਹੀਂ ਇਹ ਗੱਲ ਇੰਝ ਹੈ ਮੈਂ ਖੁਦ ਪੜਿਆ ਮੈਂ ਖੁਦ ਵੇਖਿਆ ਜਾਂ ਫਲਾਣੇ ਨੇ ਮੈਨੂੰ ਦੱਸਿਆ ਉਹਨਾਂ ਦੇ ਅਹੰਕਾਰ ਨੂੰ ਸੱਟ ਵੱਜਦੀ ਹੈ ਉਹਨਾਂ ਨੂੰ ਗੁੱਸਾ ਚੜ ਜਾਂਦਾ ਕਹਿੰਦੇ ਕਿ ਭਾਈ ਤੂੰ ਨੇ ਮੇਰਾ ਬਚਨ ਖੰਡਨ ਕਰ ਦਿੱਤਾ ਮੈਂ ਕਹਿ ਦਿੱਤਾ ਜੀ ਤੇ ਮੇਰੇ ਕਹਿਣ ਦੇ ਉੱਤੇ ਲਕੀਰ ਮਾਰ ਦਿੱਤੀ ਉਹ ਫਿਰ ਪਿਆਰੇ ਉਹਦੇ ਮਗਰ ਪੈ ਜਾਂਦੇ ਉਹਦੇ ਨਾਲ ਦੁਸ਼ਮਣੀ ਕਰਦੇ ਕਹਿੰਦੇ ਜੀ ਐਵੇਂ ਜੀ ਉਹ ਇਹ ਕਰਦਾ ਉਹ ਕਰਦਾ ਲੇਕਿਨ ਪਿਆਰੇ ਇਹ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਹੈ ਸਿਆਣਾ ਬੰਦਾ ਤਾਂ ਇਹੀ ਕਹਿੰਦਾ ਦੇਖੋ ਸਤਿਗੁਰੂ ਮਹਾਰਾਜ ਜੀ ਤੋਂ ਸਿਆਣੇ ਔਰ ਕੌਣ ਹੋ ਸਕਦੇ ਹਨ ਸਤਿਗੁਰੂ ਮਹਾਰਾਜ ਨੇ ਪਿਆਰਿਓ ਆਪ ਦੇਖੋ ਬਾਣੀ ਦੀ ਰਚਨਾ ਕੀਤੀ ਵਾਹਿਗੁਰੂ ਜੀ ਦੀ ਉਸਤਤੀ ਕਰਕੇ ਇਹੀ ਕਿਹਾ ਬਸ ਇੱਥੇ ਨਹੀਂ ਹੈ ਕਿ ਬਸ ਇਹਦੇ ਵਿੱਚ ਹੀ ਸਭ ਖਤਮ ਹੋ ਗਿਆ ਔਰ ਪਰਮਾਤਮਾ ਇਹ ਤੋਂ ਵੀ ਅੱਗੇ ਹੈ ਤੇ ਆਪਣੀ ਆਪਣੀ ਮਤ ਮੁਤਾਬਕ ਆਪਣੇ ਆਪਣੇ ਵਿਵੇਕ ਬੁੱਧੀ ਮੁਤਾਬਕ ਲੋਕ ਔਰ ਉਹਦਾ ਵਰਣਨ ਕਰਨਗੇ ਜੋ ਮੈਂ ਕਹਿ ਰਿਹਾ ਇਹ ਅਖੀਰਲੀ ਅੰਤਲੀ ਸੱਚਾਈ ਨਹੀਂ ਹੈ ਕਵੀ ਰਾਜ ਜੀ ਨੇ ਵੀ ਉਹੀ ਬਚਨ ਕੀਤਾ ਕਿ ਖਾਲਸਾ ਜੀਓ ਕਿ ਇਹ ਨਾ ਸਮਝੋ ਕਿ ਜੀ ਬਸ ਜੀ ਕਵੀ ਰਾਜ ਜੀ ਨੇ ਇੰਨੇ ਅਰਥ ਕਰ ਦਿੱਤੇ ਬਸ ਇੰਨੇ ਹੀ ਅਰਥ ਇਸ ਤੋਂ ਅੱਗੇ ਕੁਛ ਵੀ ਨਹੀਂ ਉਹਨਾਂ ਨੇ ਕਹਿ ਦਿੱਤਾ ਮੇਰੀ ਮਤ ਜਿਹੜੀ ਹੈ ਇੰਨੀ ਹੈ ਕਿਹਾ ਨਾ ਮਹਾਰਾਜ ਨੇ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਮਹਾਰਾਜ ਨੇ ਜਦੋਂ ਕਹਿ ਦਿੱਤਾ ਮੇਰੀ ਮਤ ਥੋਰੀ ਹੈ ਆਪਾਂ ਕਿਸ ਤਰ੍ਹਾਂ ਦਾਅਵਾ ਕਰ ਸਕਦੇ ਹਾਂ ਕਿ ਨਹੀਂ ਜੀ ਮੇਰੀ ਮਤ ਵੱਡੀ ਹੈ ਕਰਕੇ ਮਹਾਰਾਜ ਨੇ ਕਹਿ ਦਿੱਤਾ ਮੇਰੀ ਮਤ ਥੋਰੀ ਰਾਮ ਇਸ ਤਰ੍ਹਾਂ ਹੀ ਕਵੀ ਰਾਜ ਨੇ ਵੀ ਕਹਿ ਦਿੱਤਾ ਭਾਈ ਮੈਨੂੰ ਜਿੰਨੇ ਅਰਥ ਆਏ ਮੈਨੇ ਕਹਿ ਦਿੱਤਾ ਹੋ ਸਕਦਾ ਇਸ ਤੋਂ ਅੱਗੇ ਵੀ ਕਈ ਵਿਦਵਾਨ ਇਹਦੇ ਔਰ ਵੀ ਅਰਥ ਕਰਨ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਓ ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ

ਜੀਓ ਮਾਫੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ।

ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦੱਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਤਾਂ ਤਹਾਂ ਰਛਿਆ ਰਿਐਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਿਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ

ਵਾਹਿਗੁਰੂ ਜੀ ਕੀ ਫਤਿਹ।

ਭੰਗੰ ਬਿਭੂਤੇ ਦੇਗ ਤਿਗ ਫਤਹਿ ਨੁਸਰਤ ਬੇਦਨ ਯਾਪਤਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਇ ਦਰਬਾਰ ਮਿੱਤਰ ਦਰਬਾਰਾ ਸੱਚ ਖੰਡ ਵਸਿਆ ਨਿਰੰਕਾਰਾ ਲਕਸ਼ਮੀ ਖੜੀ ਤੁਮਰੇ ਦਰਬਾਰਾ ਸਰਬ ਦੇ ਉੱਤੇ ਕਰ ਨਮਸਕਾਰਾ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਆਤਾ

0: 내가 알리바바 불라 승진 행승지다.
1: 몰라.

대가 갈리바바 불라 승리 나행 승리다.

Pega Alibaba Bhula Singhi Nahin Singhi Da.

கிருபான் கல்கிதர் சுவாமி தான் ஸ்ரீ கிருகோபிந்த் சிங்கி.

ਸਾਧ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਭਾਵਿਚ ਬਣ ਵਸਦਾਓ ਭਾਵਿਚ ਚੱਲੇ ਲੱਖ ਦਰਿਆਓ ਭਾਵਿਚ ਉਲਡੇ ਬੇਗਾਰ ਭਾਵਿਚ ਦਰਦ ਦੱਬੇ ਪਾਰ ਭਾਵਿਚ ਫਰੇ ਸਿਰ ਪਾਰ ਭਾਵਿਚ ਰਾਜਾ ਤਰੁਣ ਦੁਆਰ ਭਾਵਿਚ ਸੂਰਜ ਭਾਵਿਚ ਚੰਦ ਕਹੋ ਕਰੋੜੀ ਚਲਦ ਨਾਂਤ ਭਾਵਿਚ ਸਿੱਧ ਬੁੱਧ ਸੁਰਨਾਥ ਭਾਵਿਚ ਅਡਾਣੇ ਆਕਾਸ ਭਾਵਿਚ ਉਦਮਾ ਬਲਸੂਰ।

ਹਮ ਚ ਦਿੱਤਾ ਚਲਿਆ ਹਮ ਚ ਖੱਟਿਆ ਹਮ ਚ ਗਿਆ ਹਮ ਸਚਿਆਰ ਕੁੜੇ ਰਚ ਬਾਪਨ ਵਿਚਾਰ ਹਮ ਚ ਨਰਕ ਸੁਰਗ ਅਵਤਾਰ ਹਮ ਚ ਹੱਸਿਆ ਹਮ ਚ ਰੋਵੇ ਹਮ ਚ ਬਰੀ ਹਮ ਚ ਧੋਵੇ ਹਮ ਜਾਤੀ ਜਿਸ ਖੋਵੇ ਹਮ ਚ ਮੂਰਖ ਹਮ ਸਾੜਾ।

ਸੇਵ ਕੀਤੀ ਸੰਤੋਖ ਹੀ ਜਿਨ ਸਤੋ ਸਸਤੇ ਆਇਆ। ਉਹ ਨੀ ਮੰਦਾ ਪੈਰ ਨਾ ਰੱਖਿਓ ਕਰ ਸੁਖ ਧਰਮ ਕਮਾਇਆ। ਉਹ ਨੀ ਦੁਨੀਆਂ ਤੋੜੇ ਬੰਧਨਾਂ ਨ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ ਅਗਲਾ।

ਪੌੜੀ ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸਨੇ ਸਸਤਾ ਤਿਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਕਾ ਹਿਰਦਾ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ ਮਨੁ।